0: This is CKJS 92.7 FM and HD1 Winnipeg.
1: The following is a paid program. The views and opinions do not represent those of CKJS or its advertisers.
2: ਸਤਿ ਸ੍ਰੀ ਅਕਾਲ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਦਪਿੰਦਰ ਕੌਰ ਹਾਜ਼ਰਾਂ ਲੈ ਕੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਦੇ ਜਿਹੜੇ ਵੀ ਮਸਲੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜੁੜੇ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ
3: ਸ਼ੁਕਰੀਆ ਦਪਿੰਦਰ ਜੀ ਸਤਿ ਸ੍ਰੀ ਅਕਾਲ
2: ਪੰਨੂ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਜੋ ਪ੍ਰਦਰਸ਼ਨਕਾਰੀਆਂ ਦੇ ਉੱਤੇ ਪੁਲਿਸ ਦੇ ਵੱਲੋਂ ਲਾਠੀ ਚਾਰਜ ਕੀਤਾ ਗਿਆ ਸੀ ਤਾਂ ਸੁਪਰੀਮ ਕੋਰਟ ਨੇ ਬਹੁਤ ਗੱਲਾਂ ਆਖੀਆਂ ਨੇ ਉਸ ਸੁਪਰੀਮ ਕੋਰਟ ਦੇ ਵਿੱਚ ਜੋ ਟਿੱਪਣੀਆਂ ਕੀਤੀਆਂ ਗਈਆਂ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ
3: ਟਿੱਪਣੀਆਂ ਸੁਪਰੀਮ ਕੋਰਟ ਦੇ ਜੱਜ ਸਾਹਿਬ ਦੀਆਂ ਅੱਜ ਵਾਲੀਆਂ ਸਾਰਥਕ ਨੇ ਠੀਕ ਨੇ ਹੋਣੀਆਂ ਵੀ ਚਾਹੀਦੀਆਂ ਸੀ ਤੇ ਕਰ ਵੀ ਉਹਨਾਂ ਨੇ ਦਿੱਤੀਆਂ ਪਰ ਟਿੱਪਣੀਆਂ ਇਸ ਤੋਂ ਬਾਅਦ ਅਮਲ ਵਿੱਚ ਸੁਪਰੀਮ ਕੋਰਟ ਕੁਝ ਕਰੇਗੀ ਬੜੇ ਹੋਰ ਲੋਕਾਂ ਨੂੰ ਵਿਸ਼ਵਾਸ ਹੋਊਗਾ ਮੈਨੂੰ ਬਹੁਤਾ ਨਹੀਂ ਕਿਉਂਕਿ ਪਿਛਲੇ ਸਮੇਂ 'ਚ ਅਸੀਂ ਵੇਖਿਆ ਜਦੋਂ ਲੋਕ ਤਪੇ ਹੁੰਦੇ ਜਦੋਂ ਲੋਕ ਪੱਖੇ ਪਏ ਹੁੰਦੇ ਜਦੋਂ ਲੋਕ ਉੱਬੜਦੇ ਹੁੰਦੇ ਉਦੋਂ ਸੁਪਰੀਮ ਕੋਰਟ ਬਹੁਤ ਕੁਛ ਕਹਿੰਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਦੋਂ ਕਹਿੰਦੇ ਮੈਂ ਉਹਨਾਂ ਨੂੰ ਮਾਫ਼ ਨਹੀਂ ਕਰੂੰਗਾ ਬਾਅਦ 'ਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਰਦੇ ਕੁਛ ਨਹੀਂ ਕਿਸੇ ਦੇ ਖਿਲਾਫ਼ ਅਤੇ ਸੁਪਰੀਮ ਕੋਰਟ ਵੀ ਵਕਤੀ ਉਬਾਲੇ 'ਚ ਬਹੁਤ ਸਾਰੀਆਂ ਗੱਲਾਂ ਕਹਿ ਜਾਂਦੀ ਪਰ ਜਿਹੜੀ ਗੱਲ ਉੱਥੇ ਕਹੀ ਹੁੰਦੀ ਉੱਥੇ ਦੀ ਉੱਥੇ ਰਹਿ ਜਾਂਦੀ ਅਸੀਂ ਉਹ ਤੋਂ ਅੱਗੇ ਬਹੁਤਾ ਕੁਛ ਹੁੰਦਾ ਨਹੀਂ ਵੇਖਿਆ 2024 ਦੀਆਂ ਪਾਰਲੀਮੈਂਟ ਚੋਣਾਂ ਸੀ ਸੁਪਰੀਮ ਕੋਰਟ ਮਗਰ ਪੈ ਗਏ ਕਿ ਇਲੈਕਟੋਰਲ ਬਾਂਡ ਕਿੰਨੇ ਹੋਏ ਕਿਹੜੀ ਪਾਰਟੀ ਨੂੰ ਕਿੰਨੇ ਗਏ ਦੱਸੋ ਸਟੇਟ ਬੈਂਕ ਨੇ ਆਖਿਆ 2 ਮਹੀਨੇ ਲੱਗ ਜਾਣੇ ਸੁਪਰੀਮ ਕੋਰਟ ਮਗਰ ਪੈ ਗਈ 24 ਘੰਟਿਆਂ 'ਚ ਦੱਸੋ ਉਹ ਘਬਰਾ ਕੇ ਉਹਨਾਂ ਨੇ 4 ਘੰਟਿਆਂ 'ਚ ਹੀ ਦੱਸਤੇ ਪਤਾ ਲੱਗ ਗਿਆ ਕਿ ਸਾਰੀਆਂ ਪਾਰਟੀਆਂ ਨੂੰ ਰਲਾ ਕੇ 1000 ਕਰੋੜ ਨਹੀਂ ਮਿਲੇ ਅਤੇ ਭਾਰਤੀ ਜਨਤਾ ਪਾਰਟੀ ਇਕੱਲੀ ਨੂੰ 7000 ਕਰੋੜ ਮਿਲ ਗਏ ਦੂਜੀ ਗੱਲ ਇਹ ਸਾਹਮਣੇ ਆ ਗਈ ਕਿ ਜਿਨ੍ਹਾਂ ਨੇ ਦਿੱਤੇ ਉਹਨਾਂ ਨੇ ਕਿਸੇ ਦਾਨ ਦੇ ਖਾਤੇ ਵਿੱਚ ਨਹੀਂ ਦਿੱਤੇ ਉਹਨਾਂ 'ਤੇ ਕੇਸ ਬਣਾਏ ਗਏ ED ਨੂੰ ਅਤੇ CBI ਨੂੰ ਕਹਿ ਕੇ ਉਹ ਬੰਦੇ ਫੜਾਏ ਗਏ ਉੱਥੇ ਇੰਟੈਰੋਗੇਸ਼ਨ ਸੈਂਟਰਾਂ 'ਚ ਬਿਠਾਏ ਗਏ ਉਹਨਾਂ ਤੋਂ ਚੈੱਕਾਂ 'ਤੇ ਉੱਥੇ ਦੱਸ ਕੇ ਕਰਵਾਏ ਗਏ ਅਤੇ ਜਿਹੜੇ ਇਲੈਕਟੋਰਲ ਬਾਂਡ ਕਢਵਾਏ ਗਏ ਅਤੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਪਹੁੰਚਾਏ ਗਏ ਜਦੋਂ ਗੱਲ ਸਾਬਤ ਹੋ ਗਈ ਇਹਦੇ ਬਾਅਦ ਸੁਪਰੀਮ ਕੋਰਟ ਦਾ ਅਗਲਾ ਕਦਮ ਇਹ ਚਾਹੀਦਾ ਸੀ ਕਿ ਉਹ ਕਹਿੰਦੀ ਕਿ ਤਾਂ ਸਾਰਾ ਫਰਾਡ ਆ ਬੰਦਿਆਂ ਨੂੰ ਤੁਸੀਂ ਥਾਣਿਆਂ 'ਚ ED ਦੇ ਇੰਟੈਰੋਗੇਸ਼ਨ ਸੈਂਟਰਾਂ 'ਚ ਬਿਠਾ ਕੇ ਅਤੇ ਉਹਨਾਂ ਤੋਂ ਧੱਕੇ ਨਾਲ ਚੈੱਕ ਲਿਖਾ ਕੇ ਇਲੈਕਟੋਰਲ ਬਾਂਡ ਲੈ ਰਹੇ ਹੋ ਇਹ ਤਾਂ ਲੋਕਾਂ ਤੋਂ ਇੱਕ ਕਿਸਮ ਦੀ ਫਰੌਤੀ ਲੈਣ ਵਰਗੀ ਗੱਲ ਹੈ ਕਿ ਉੱਥੇ ਕੇਸ ਬਣਾ ਦਿਓ ਥਾਣੇ 'ਚ ਬੈਠਾ ਜਾਂ ਤਾਂ ਕੁਛ ਦਊਗਾ ਜਾਂ ਫਿਰ ਜੇਲ੍ਹ ਜਾਊਗਾ ਨਾਲੇ ਕੁੱਟ ਖਾਊਗਾ ਸੁਪਰੀਮ ਕੋਰਟ ਨੂੰ ਸਾਰਾ ਕੁਝ ਪਤਾ ਲੱਗਣ ਤੋਂ ਬਾਅਦ ਸੁਪਰੀਮ ਕੋਰਟ ਮੁੜ ਕੇ ਚੁੱਪ ਕਰ ਗਈ ਫਿਰ ਉਹਨੇ ਆਖਿਆ ਕੁਛ ਨਹੀਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਆਪ ਬਾਰੇ ਆਖਿਆ ਅਸੀਂ ਕੁਝ ਗਲਤ ਨਹੀਂ ਹੋਣ ਦਿਆਂਗੇ ਸਾਰਾ ਕੁਝ ਗਲਤ ਹੋ ਗਿਆ ਸਰਕਾਰ ਨੇ ਐਨ ਸਿਰੇ 'ਤੇ ਜਾ ਕੇ ਕੀਤਾ ਨਾਲ ਹੀ ਚੋਣਾਂ ਦਾ ਐਲਾਨ ਕਰਵਾ ਦਿੱਤਾ ਸੁਪਰੀਮ ਕੋਰਟ ਕੁਝ ਕਰ ਹੀ ਨਹੀਂ ਸਕੀ ਉਹ ਬਹਾਨਾ ਕਿ ਸਿੱਧਾ ਹੀ ਹੈ ਕਿ ਜਦੋਂ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਵੇ ਫਿਰ ਸੁਪਰੀਮ ਕੋਰਟ ਦਖਲ ਨਹੀਂ ਦੇ ਸਕਦੀ ਕਿਉਂਕਿ ਚੋਣ ਕਮਿਸ਼ਨਰ ਜਾਣ ਬੁੱਝ ਕੇ ਉਦੋਂ ਜਾ ਕੇ ਨਵੇਂ ਨਿਯੁਕਤ ਕੀਤੇ ਗਏ ਜਦੋਂ ਚੋਣ ਸਿਰ 'ਤੇ ਸੀ ਅਤੇ ਨਵੇਂ ਨਿਯੁਕਤ ਹੁੰਦਿਆਂ ਤੋਂ ਹੀ ਗਲਤ ਨਿਯੁਕਤ ਕੀਤੇ ਗਏ ਬੰਦਿਆਂ ਤੋਂ ਹੀ ਇਹ ਐਲਾਨ ਕਰਵਾ ਦਿੱਤਾ
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
5: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
3: ਕਿ ਚੋਣ ਦੀਆਂ ਫਲਾਨੀਆਂ ਤਰੀਕਾਂ ਹੋਣਗੇ ਸੁਪਰੀਮ ਕੋਰਟ ਨੇ ਆਖਿਆ ਸਾਡੇ ਹੱਥ ਹੀ ਕੋਈ ਅਸੀਂ ਕੋਈ ਨਹੀਂ ਕਰ ਸਕਦੇ ਸੁਪਰੀਮ ਕੋਰਟ ਕਹਿ ਸਕਦੀ ਸੀ ਕਿ ਤੁਸੀਂ ਧੋਖਾ ਦੇਣ ਦਾ ਯਤਨ ਕੀਤਾ ਨਹੀਂ ਕਿਤੇ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੋਣੀ ਸੀ ਪਿਛਲੇ ਸਾਲ ਇੱਕ ਬੰਦੇ ਨੂੰ ਪ੍ਰੋਟੈਮ ਮੇਅਰ ਬਣਾਇਆ ਗਿਆ ਬੰਦਾ ਭਾਜਪਾ ਦਾ ਸੀ ਉਹਨੇ ਭਾਜਪਾ ਦੀਆਂ ਵੋਟਾਂ ਰੱਖ ਲਈਆਂ ਕਾਂਗਰਸ ਦੀਆਂ ਤੇ ਆਪ ਦੀਆਂ ਵੋਟਾਂ ਬਹੁਤ ਸਾਰੀਆਂ ਕੱਟ ਦਿੱਤੀਆਂ, ਨਾਲੇ ਕੱਟੀ ਜਾਵੇ ਨਾਲੇ ਕੈਮਰਿਆਂ ਨੂੰ ਵੇਖੀ ਜਾਵੇ, ਉਹਦੇ ਵਿੱਚ ਫਸ ਗਿਆ। ਸੁਪਰੀਮ ਕੋਰਟ 'ਚ ਗੱਲ ਚਲੀ ਗਈ, ਉੱਥੇ ਜਾ ਕੇ ਉਹਨੂੰ ਝਿੜਕਿਆ ਗਿਆ, ਵੋਟਾਂ ਮੰਗਾ ਕੇ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਗਿਣੀਆਂ ਗਈਆਂ। ਜਿਹੜਾ ਮੇਅਰ ਬਣਨਾ ਚਾਹੀਦਾ ਸੀ ਆਮ ਆਦਮੀ ਪਾਰਟੀ ਦਾ, ਉਹ ਬਣ ਗਿਆ। ਪਰ ਅਗਲਾ ਕੰਮ ਸੀ ਕਿ ਸੁਪਰੀਮ ਕੋਰਟ ਕਹਿੰਦੀ ਤੂੰ ਕਾਨੂੰਨ ਨੂੰ ਧੋਖਾ ਦਿੱਤਾ, ਤੂੰ ਸਾਨੂੰ ਧੋਖਾ ਦਿੱਤਾ, ਤੂੰ ਚੰਡੀਗੜ੍ਹ ਦੇ ਲੋਕਾਂ ਨੂੰ ਧੋਖਾ ਦਿੱਤਾ, ਇਹਦੇ 'ਤੇ ਇਸ ਧੋਖਾ ਦੇਈਦਾ ਕਿ ਤੂੰ ਵੋਟਾਂ ਜਿਹੜੀਆਂ ਨੇ ਜਾਣ ਬੁੱਝ ਕੇ ਕੱਟੀਆਂ, ਕਾਟੇ ਮਾਰੇ ਆ, ਇਹ 'ਤੇ ਪਰਚਾ ਦਰਜ ਹੋਣਾ ਚਾਹੀਦਾ ਸੀ। ਸੁਪਰੀਮ ਕੋਰਟ ਨੇ ਪਰਚਾ ਦਰਜ ਨਹੀਂ ਕਰਾਇਆ। ਇੱਦਾਂ ਦੇ ਕਿੰਨੇ ਕੁ ਮੁੱਦੇ ਮੈਂ ਤੁਹਾਨੂੰ ਦੱਸਾਂ ਜਿਨ੍ਹਾਂ 'ਚ ਸੁਪਰੀਮ ਕੋਰਟ ਬੜੀ ਤੇਜ਼ੀ ਨਾਲ ਪਈ ਅਤੇ ਬਾਅਦ 'ਚ ਕੀਤਾ ਕੁਛ ਵੀ ਨਹੀਂ। ਹੁਣ ਵੀ ਸੁਪਰੀਮ ਕੋਰਟ ਨੇ ਇਸ ਗੱਲ ਨੂੰ ਬੜਾ ਸਖਤੀ ਨਾਲ ਲਿਆ ਕਿ ਸਰਕਾਰ ਦੀ ਪੁਲਿਸ ਨੇ ਨੌਜਵਾਨ ਉੱਤੇ ਤਸ਼ੱਦਦ ਕੀਤਾ, ਸਿਵਲ ਕੱਪੜਿਆਂ 'ਚ ਜਾ ਕੇ ਅਤੇ ਉਹਨਾਂ ਨੂੰ ਪੁਲਸੀਆ ਬਣ ਕੇ ਕੁੱਟਿਆ, ਉਹਨਾਂ ਨੂੰ ਕੁੱਟਣ ਵਾਸਤੇ ਡੰਡੇ ਵਰਤੇ ਗਏ, ਉਹਨਾਂ ਨਾਲ ਕਿੱਲ ਲੱਗੇ ਸੀ ਜਿੱਥੇ ਵੱਜੇ ਜ਼ਖਮ ਕਰੀ ਜਾਵੇ। ਇਹ ਕਿੱਲਾਂ ਵਾਲੇ ਸੋਟਿਆਂ ਦੀ ਕਹਾਣੀ ਭਾਰਤ ਦੀ ਨਹੀਂ ਗੀ, ਭਾਰਤ ਚੀਨ ਟੱਕਰ ਹੋਈ ਸੀ ਗਲਵਾਨ ਘਾਟੀ 'ਚ, ਜਿੱਥੇ ਦੋਵਾਂ ਦੇਸ਼ਾਂ 'ਚ ਸਮਝੌਤਾ ਕਿ ਕੋਈ ਤੇਰੇ ਗੋਲੀ ਨਹੀਂ ਚਲਾਓ, ਉੱਥੇ ਟੱਕਰ ਹੋਵੇ ਤਾਂ ਹੱਥੋਂ ਪਾਈ ਦੀ ਹੁੰਦੀ ਹੈ ਜਾਂ ਡਾਂਗ ਸੁੱਟੇ ਦੀ ਹੁੰਦੀ ਹੈ, ਉਹ ਵੀ ਡੰਡੇ ਲੈ ਕੇ ਆਏ, ਵੀ ਡੰਡੇ ਲੈ ਕੇ ਆਏ। ਇਹਨਾਂ ਦੇ ਡੰਡੇ ਸਿਰਫ ਡੰਡੇ ਸੀ, ਉਹਨਾਂ ਨੇ ਡੰਡਿਆਂ ਨਾਲ ਕਿੱਲ ਲਾ ਕੇ ਲਿਆਉਂਦੇ ਸੀ, ਸਾਡੇ ਫੌਜੀਆਂ ਨੂੰ ਕਿੱਲ ਮਾਰ ਮਾਰ ਕੇ ਜ਼ਖਮੀ ਕਰਕੇ ਅਤੇ ਜ਼ਖਮੀਆਂ ਨਾਲ ਧੱਕਾ ਮਾਰ ਕੇ ਉੱਤੋਂ ਖਾਡੇ ਸੁੱਟ ਸੁੱਟ ਕੇ ਮਾਰੀ ਗਏ। ਉਹ ਜਿਹੜਾ ਕੰਮ ਚੀਨੀਆਂ ਨੇ ਕੀਤਾ ਸੀ, ਉਹ ਭਾਰਤ ਦੇ RAF ਜਿਹੜੀ ਰੈਪਿਡ ਐਕਸ਼ਨ ਫੋਰਸ ਹੈ ਉਹਨੇ ਕਰਤਾ, ਸੁਪਰੀਮ ਕੋਰਟ ਨੇ ਕੁਛ ਕੀਤਾ ਹੀ ਨਹੀਂ। ਫਿਰ ਟਿੱਪਣੀਆਂ ਕਾਹਦੀਆਂ, ਸੁਪਰੀਮ ਕੋਰਟ ਨੇ ਟਿੱਪਣੀਆਂ ਕੀਤੀਆਂ। ਮੈਂ ਫਿਰ ਕਹਿੰਦਾ ਟਿੱਪਣੀਆਂ ਦਾ ਸਵਾਗਤ ਹੈ, ਟਿੱਪਣੀਆਂ ਬਹੁਤ ਠੀਕ ਆ, ਕਰਨੀਆਂ ਬਣਦੀਆਂ ਸੀ, ਚੰਗਾ ਕੀਤਾ ਕਰਤੀਆਂ, ਪਰ ਤੂੰ ਅੱਗੇ ਕੁਛ ਹੋਊਗਾ ਫਿਰ ਵੇਖਾਂਗਾ, ਟਿੱਪਣੀਆਂ ਦਾ ਕੋਈ ਫਾਇਦਾ ਨਹੀਂ।
2: ਤੁਸੀਂ ਅੱਗੇ ਕੁਛ ਹੋਊਗਾ ਇਹ ਜ਼ਿਕਰ ਕੀਤਾ ਹੈ, ਕਾਕਰੋਚ ਜਨਤਾ ਪਾਰਟੀ ਤੇ ਕੇਂਦਰ ਸਰਕਾਰ ਦੇ ਵਿਚਾਲੇ ਸਮਝੌਤਾ ਹੋਇਆ ਤੇ ਸਮਝੌਤੇ ਤੋਂ ਬਾਅਦ ਵਾਅਦੇ ਦੇ ਮੁਤਾਬਕ ਸਰਕਾਰ ਵੱਖੋ ਵੱਖਰੇ ਕਦਮ ਵੀ ਚੁੱਕ ਰਹੀ ਹੈ, ਪਰ ਕੀ ਤੁਹਾਨੂੰ ਲੱਗਦਾ ਹੈ ਤੁਹਾਡੀ ਰਾਏ ਦੇ ਵਿੱਚ ਇਹ ਕਦਮ ਲੋਕਾਂ ਨੂੰ ਮਨਜ਼ੂਰ ਨੇ?
3: ਕਦਮ ਚੁੱਕੇ ਕਿੱਥੇ ਜਾ ਰਹੇ? ਉਹਨਾਂ ਨੇ ਇੱਕ ਬਿੱਲ ਪੇਸ਼ ਕਰਤਾ ਪਾਰਲੀਮੈਂਟ 'ਚ, ਬਿੱਲ ਪੇਸ਼ ਕਰਨ ਵੇਲੇ ਪਾਰਲੀਮੈਂਟ 'ਚ ਇੰਨਾ ਜ਼ਿਆਦਾ ਹੰਗਾਮਾ ਹੋ ਰਿਹਾ ਸੀ, ਵਿਰੋਧੀ ਧਿਰ ਨੇ ਪਾਰਲੀਮੈਂਟ ਚੱਲਣੀ ਨਹੀਂ ਦਿੱਤੀ, ਦਵਾਈਆਂ ਦੇ ਕੇ ਗਲਤਾਂ ਸੁਣੋ ਗਲਤਾਂ ਸੁਣੋ ਗਲਤਾਂ ਸੁਣੋ, ਚੱਲ ਫਿਰ ਇਹੋ ਹੀ ਸੁਣ ਲਓ ਕਿ ਪਾਰਲੀਮੈਂਟ ਮੁਲਤਵੀ ਮੁਲਤਵੀ ਕਰਕੇ ਰਾਹ ਪਿਆ। ਪਾਰਲੀਮੈਂਟ ਦਾ ਸਾਹਮਣਾ ਕਰਨਾ ਔਖਾ ਹੋਇਆ ਪਿਆ, ਜੋ ਇਹਨਾਂ ਨੇ ਧੱਕੇਸ਼ਾਹੀ ਕੀਤੀ ਆ ਉਹਦਾ ਵਿਰੋਧ ਸਾਰੀ ਦੀ ਸਾਰੀ ਆਪੋਜੀਸ਼ਨ ਦੇਸ਼ ਦੀ ਕਰਦੀ ਆ, ਸਾਰੇ ਦੇਸ਼ ਦੇ ਨੌਜਵਾਨ ਕਰ ਰਹੇ ਆ, ਕਿੰਨੇ ਨੌਜਵਾਨ ਖੁਦਕੁਸ਼ੀਆਂ ਕਰ ਗਏ ਸਨ। ਹੁਣ ਜਦੋਂ ਸਮਝੌਤਾ ਹੋ ਚੁੱਕਾ, ਸਮਝੌਤੇ ਤੋਂ ਬਾਅਦ ਵੀ ਇੱਕ ਨੌਜਵਾਨ ਦੀ ਅੱਜ ਖੁਦਕੁਸ਼ੀ ਦੀ ਖਬਰ ਆ ਗਈ ਆ, ਅਜੇ ਵੀ ਆਈ ਜਾ ਰਹੀਆਂ ਨੇ, ਅਤੇ ਸਰਕਾਰ ਕਰਦੀ ਕੀ ਆ? ਹੁਣ ਜਿਹੜੇ ਇਹਨਾਂ ਨੇ ਆਖਿਆ ਬਿੱਲ ਪੇਸ਼ ਕੀਤੇ, ਬਿੱਲ ਪਾਸ ਕੀਤੇ, ਪਤਾ ਨਹੀਂ ਅੱਗੋਂ ਕੀ ਕੁਛ ਇਹਨਾਂ ਨੇ ਕਰਨਾ ਕਰਾਉਣਾ, ਉਹ ਤਾਂ ਆਖੀ ਜਾਣਗੇ, ਪਹਿਲਾਂ ਇਹ ਦੱਸਣ ਕਿ ਵਿਰੋਧੀ ਧਿਰ 'ਤੇ ਵਿਰੋਧ ਕਰਦੀ ਕਰਦੀ ਤੁਹਾਡਾ ਆਪਣਾ ਟੱਬਰ ਇਕੱਠਾ, ਭਾਰਤੀ ਜਨਤਾ ਪਾਰਟੀ ਦੇ ਆਪਣੇ ਅੰਦਰ ਵਿਰੋਧ ਆ, ਇੱਕ ਭਾਜਪਾ ਦੇ MP ਉਸ ਬੀਬੀ ਦੀ ਆਪਣੀ ਧੀ ਨੇ, ਸਿੱਖਿਆ ਮੰਤਰੀ ਪ੍ਰਧਾਨ ਜਿਹੜਾ ਕੱਲ੍ਹ ਅਸਤੀਫਾ ਦੇ ਕੇ ਘਰ ਨੂੰ ਤੁਰ ਗਿਆ, ਉਹਦੇ ਖਿਲਾਫ਼ ਪੋਸਟ ਪਾ ਦਿੱਤੀ ਹੈ, ਪੋਸਟਾਂ ਪਾ ਕੇ ਸਰਕਾਰ ਅਤੇ ਸਰਕਾਰ ਦੇ ਮੰਤਰੀ ਨਿੰਦਾ ਕਰ ਰਹੇ। ਆਸਾਮ ਵਿੱਚੋਂ ਇੱਕ ਮੰਤਰੀ ਦੀ ਧੀ ਦਿੱਲੀ ਵਿੱਚ ਆ ਕੇ ਅਤੇ ਇਹ ਕਾਕਰੋਚ ਜਨਤਾ ਪਾਰਟੀ ਵਾਲਿਆਂ ਦੇ ਨਾਲ ਧਰਨੇ 'ਤੇ ਬੈਠੀ ਰਹੀ ਹੈ, ਪੁਲਿਸ ਦੇ ਤਸ਼ੱਦਦ ਵੇਲੇ ਵੀ ਵਿਚਾਲੇ ਖੜੀ ਕੁੱਟ ਖਾਂਦੀ ਰਹੀ ਆ। ਇਹਦਾ ਮਤਲਬ ਇਹਨਾਂ ਦੇ ਆਪਣੇ ਘਰ ਵਿੱਚ ਵੀ ਏਕਤਾ ਨਹੀਂ, ਭਾਜਪਾ ਦੇ ਅੰਦਰ ਵੀ ਏਕਤਾ ਦੇ ਅੰਦਰ ਅਨੇਕਤਾ। ਅਸੀਂ ਦੇਸ਼ ਬਾਰੇ ਕਹਿੰਦੇ ਹਾਂ ਕਿ ਸਾਡਾ ਦੇਸ਼ ਬਹੁਤ ਖੂਬਸੂਰਤ ਹੈ, ਇੱਥੇ ਏਕਤਾ 'ਚ ਅਨੇਕਤਾ ਅਤੇ ਅਨੇਕਤਾ 'ਚ ਏਕਤਾ। ਇਹ ਭਾਰਤੀ ਜਨਤਾ ਪਾਰਟੀ ਵੀ ਉਹੋ ਜਿਹੀ ਖੂਬਸੂਰਤ ਆ ਜਿਹਦੇ ਅੰਦਰ ਵਿਚਾਰਾਂ ਦੀ ਇੰਨੀ ਅਨੇਕਤਾ ਕਿ ਬਹੁਤ ਸਾਰੇ ਲੋਕ ਆ ਜਿਹੜੇ ਪਾਰਟੀ ਨਾਲ ਸਹਿਮਤ ਨਹੀਂ, ਪਾਰਟੀ ਦੇ ਲੀਡਰਾਂ ਨਾਲ ਸਹਿਮਤ ਨਹੀਂ, ਬਸ ਬੱਧੇ ਰੁੱਧੇ ਉੱਥੇ ਬੈਠੇ ਆ, ਬਾਹਰ ਨਿਕਲਣ ਦੀ ਹਿੰਮਤ ਨਹੀਂ ਕਰਦੀ। ਇਸ ਗੱਲੋਂ ਵੀ ਡਰਦੇ ਕਿ ਜਿਹੜਾ ਛੱਡ ਕੇ ਜਾਊਗਾ ਪਤਾ ਨਹੀਂ ਸਰਕਾਰ ਉਹਦਾ ਕੀ ਕਰ ਦੇਵੇਗੀ। ਉਹ ਜਿਹੜੇ ਬੱਧੇ ਬੈਠੇ ਆ, ਕਿੰਨੀ ਕੁ ਦੇਰ ਬੱਧੇ ਬਿਠਾਓਗੇ ਤੁਸੀਂ? ਇਹਦਾ ਮਤਲਬ ਤਾਂ ਸਾਫ ਹੈ ਕਿ ਲੋਕ ਤੁਹਾਡੇ ਤੋਂ ਵਾਲ ਵਾਲ ਤੰਗ ਆਏ ਪਏ ਆ, ਅਤੇ ਇਹੋ ਜਿਹੀਆਂ ਹਾਲਤਾਂ 'ਚ ਜੋ ਕੁਛ ਸਰਕਾਰ ਕਰ ਰਹੀ ਹੈ ਗਲਤ ਹੈ, ਇਹੀ ਕੁਛ ਹੋਣਾ। ਅਜੇ ਸਿੱਟੇ ਜਦੋਂ ਨਿਕਲਣਗੇ ਉਦੋਂ ਵੇਖਾਂਗੇ।
6: ਦੋਸਤੋ ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
2: ਪਨੂ ਸਾਹਿਬ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ NEET UG ਪ੍ਰੀਖਿਆ ਲੀਕ ਦੇ ਮਾਮਲੇ ਤੇ ਸਭ ਤੋਂ

0: ਸਾਰੇ ਅਤੇ ਸਾਰੀਆਂ ਨੂੰ ਨੁਕਰੇ ਲਾ ਕੇ ਤੈਨੂੰ ਕਹਿਣ ਲਗਾਓ। ਇਹ ਫਾਸਟ ਟਰੈਕ ਵੀ ਇੱਦਾਂ ਦੀ ਆ, ਇਸ ਅਦਾਲਤ ਵਿੱਚ ਉਹ ਮੁਕੱਦਮੇ ਛੇਤੀ ਸੁਣਵਾਈ ਵਾਸਤੇ ਪੇਸ਼ ਹੁੰਦੇ ਆ ਜਿਨ੍ਹਾਂ ਦਾ ਸਾਰੇ ਦੇਸ਼ ਦੇ ਹਾਲਾਤ 'ਤੇ, ਸਾਰੇ ਦੇਸ਼ ਦੀ ਰਾਜਨੀਤੀ 'ਤੇ, ਸਾਰੇ ਦੇਸ਼ ਦੇ ਕਾਨੂੰਨ ਦੇ ਰਾਜ ਅਤੇ ਪ੍ਰਸ਼ਾਸਨ ਦੇ ਉੱਤੇ ਅਸਰ ਪੈਂਦਾ, ਜਿਨ੍ਹਾਂ 'ਚ ਨਿਆਂ ਕੀਤਾ ਜਾਣਾ ਬਹੁਤ ਜ਼ਰੂਰੀ ਆ ਅਤੇ ਛੇਤੀ ਵੀ ਚਾਹੀਦਾ, ਉਦੋਂ ਫਾਸਟ ਟਰੈਕ ਅਦਾਲਤਾਂ ਬਣਦੀਆਂ। ਪਰ ਉਹ ਕਿੱਦਾਂ ਦੀਆਂ ਫਾਸਟ ਟਰੈਕ ਅਦਾਲਤਾਂ ਜਿਹੜੀਆਂ ਪੈਸੰਜਰ ਗੱਡੀਆਂ ਤੋਂ ਵੀ ਪਿੱਛੇ ਫਿਰਦੀਆਂ। ਅੱਜ ਇਹ ਖਬਰ ਆ ਗਈ ਹੈ ਕਿ ਭਾਰਤ ਦੀਆਂ ਜਿਹੜੀਆਂ ਫਾਸਟ ਟਰੈਕ ਅਦਾਲਤਾਂ ਨੇ, ਜਿਨ੍ਹਾਂ ਤੋਂ ਬਹੁਤ ਸਪੀਡ ਅਤੇ ਬੜੀ ਤੇਜ਼ੀ ਨਾਲ ਇਨਸਾਫ ਦੀ ਆਸ ਕੀਤੀ ਜਾਂਦੀ ਹੈ, 2.5 ਲੱਖ ਮੁਕੱਦਮੇ ਉਹਨਾਂ 'ਚ ਪੈਂਡਿੰਗ ਆ ਅਤੇ ਕਈ ਮੁਕੱਦਮੇ ਕਈ ਕਈ ਚਿਰ ਦੇ ਪੈਂਡਿੰਗ ਆ। ਅਤੇ ਸਾਡਾ ਤਾਂ ਅਦਾਲਤੀ ਸਿਸਟਮ ਇਹਦਾ ਤਾਂ ਰੱਬ ਵਾਲੀ ਹੈ, ਕੋਈ ਇਹਨੂੰ ਪੁੱਛਣ ਵਾਲਾ ਜਾਂ ਨਹੀਂ। ਜਿਹੜੀਆਂ ਜਿਹੜੀਆਂ ਗੱਲਾਂ ਅਦਾਲਤੀ ਸਿਸਟਮ ਦੇ ਬਾਰੇ ਅਦਾਲਤਾਂ 'ਚ ਕੰਮ ਕਰਦੇ ਲੋਕਾਂ ਤੋਂ ਬਾਹਰ ਆਉਂਦੀਆਂ, ਦੇਸ਼ ਵਿੱਚ ਜਦੋਂ ਸਾਰਾ ਢਾਂਚਾ ਫੇਲ ਹੋ ਜਾਵੇ, ਉਦੋਂ ਵੀ ਲੋਕਾਂ ਨੂੰ ਇਨਸਾਫ ਦੀ ਆਖਰੀ ਆਸ ਨਿਆਂ ਦਾ ਦਰਵਾਜ਼ਾ ਅਦਾਲਤਾਂ ਹੁੰਦੀਆਂ। ਜੇ ਅਸੀਂ ਇਹ ਦੱਸਣਾ ਸ਼ੁਰੂ ਕਰ ਦਈਏ ਸਾਡੀਆਂ ਅਦਾਲਤਾਂ 'ਚ ਆਹ ਹੁੰਦਾ, ਆਹ ਹੁੰਦਾ, ਆਹ ਹੁੰਦਾ, ਲੋਕਾਂ ਦਾ ਭਰੋਸਾ ਉੱਠ ਜੂ। ਇਹ ਜੋ ਕੁਝ ਵੀ ਆ ਫਾਸਟ ਟਰੈਕ ਅਦਾਲਤਾਂ ਬਣਾਉਣੀਆਂ ਬਣਾ ਲੈਣ, ਲੋਕਾਂ ਦਾ ਭਰੋਸਾ ਕਾਇਮ ਕਰਨ ਦਾ ਯਤਨ ਕਰਨ।
1: ਪੰਨੂ ਸਾਹਿਬ, ਹਰਿਆਣਾ ਦਾ ਜ਼ਿਕਰ ਕਰਾਂਗੇ ਜੀ ਹੁਣ, ਜਿੱਥੇ ਡਾਕਟਰਾਂ ਨੇ ਗਲਤ ਓਪਰੇਸ਼ਨ ਕੀਤੇ ਨੇ। ਪੈਰ ਦੇ ਵਿੱਚ ਫ੍ਰੈਕਚਰ ਸੀ ਇੱਕ ਮਰੀਜ਼ ਦੇ, ਉਸਦੇ ਦਿਲ ਦੇ ਵਿੱਚ ਸਟੰਟ ਪਾ ਦਿੱਤਾ। ਇੱਕ ਬੱਚੇ ਦੀ ਲੱਤ ਦੇ ਵਿੱਚ ਇਨਫੈਕਸ਼ਨ ਸੀ, ਉਸ ਲੱਤ ਦੇ ਇਨਫੈਕਸ਼ਨ ਨੂੰ ਠੀਕ ਕਰਨ ਦੀ ਬਜਾਏ ਦੂਜੀ ਲੱਤ ਨੂੰ ਅੱਜ ਓਪਰੇਟ ਕਰ ਦਿੱਤਾ। ਇਸ ਬਾਰੇ ਤੁਹਾਡੀ ਕੀ ਰਾਏ ਆ?
0: ਦੇਖੋ, ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਅੱਜ ਕੱਲ੍ਹ ਹਰਿਆਣੇ 'ਚ ਘੱਟ ਦਿਸਦੇ, ਪੰਜਾਬ ਵਿੱਚ ਵੱਧ ਦਿਸਦੇ। ਲੋਕ ਤਾਂ ਮਜ਼ਾਕ ਕਰਦੇ ਆ ਜੀ, ਹੁਣ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਆ, ਕਦੇ ਕਦੇ ਹਰਿਆਣੇ 'ਚ ਵੀ ਫਾਈਲਾਂ 'ਤੇ ਦਸਤਖਤ ਕਰਨ ਚਲ ਜਾਂਦੇ। ਹਰ ਗੱਲ ਇੱਥੇ ਪੰਜਾਬ 'ਚ ਆ ਕੇ ਕਹਿੰਦੇ, ਮੇਰੇ ਹਰਿਆਣੇ 'ਚ ਤਾਂ ਹੁੰਦਾ, ਤੁਹਾਡੇ 'ਤੇ ਹਾਲਾਤ ਵਿਗੜੇ ਪਏ, ਅਤੇ ਕਹਿਣ ਦੀਆਂ ਗੱਲਾਂ ਹੁੰਦੀਆਂ, ਇਹਦਾ ਤੁਸੀਂ ਕੀ ਕਰੋਗੇ। ਨੈਬ ਸਿੰਘ ਸੈਣੀ ਹੋਣੀ 2-3 ਵਾਰੀ ਪੰਜਾਬ ਦੇ ਹਸਪਤਾਲਾਂ ਦੀ ਹਾਲਤ ਬਾਰੇ ਕਹਿ ਚੁੱਕੇ, ਬਹੁਤ ਰੱਦੀ ਹੈ। ਸਾਡੇ ਐਜੂਕੇਸ਼ਨ ਸਿਸਟਮ ਬਾਰੇ ਕਹਿ ਚੁੱਕੇ, ਉਹ ਪਹਿਲਾਂ ਆਪਣਾ ਤਾਂ ਸੰਭਾਲ ਲੈਣ। ਉਹ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਮੇਰਾ ਬਹੁਤ ਵਧੀਆ, ਮੈਂ ਹਰਿਆਣੇ 'ਚ ਨਾ ਵੀ ਜਾਵਾਂ, ਇੱਥੇ ਤੁਰਿਆ ਫਿਰਿਆ ਤਾਂ ਵੀ ਉੱਥੇ ਕੰਮ ਚੱਲਦਾ, ਅਤੇ ਕੀ ਇਹਦਾ ਇਹ ਅਰਥ ਨਹੀਂ ਨਿਕਲਦਾ ਕਿ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਹੋਵੇ ਨਾ ਹੋਵੇ, ਕੰਮ ਵੈਸੇ ਹੀ ਚੱਲੀ ਜਾਂਦਾ, ਕਿੱਦਾਂ ਦੀ ਸਰਕਾਰ ਉੱਥੇ। ਉਹਨਾਂ ਦੇ ਆਪਣੇ ਰਾਜ 'ਚ ਇੱਕ ਘਟਨਾ ਪਾਣੀਪਤ ਦੀ ਹੈ, ਇੱਕ ਗੁਰੂਗ੍ਰਾਮ ਦੇ ਲਾਗੇ ਨੂੰਹ ਦੀ, ਚੰਗਾ ਪੁਰਾਣਾ ਟਾਊਨ ਹੋਵੇ। ਹੁਣ ਇੱਕ ਘਟਨਾ ਦੇ ਵਿੱਚ ਇਹ ਆ ਕਿ ਬੀਬੀ ਹਾਦਸੇ 'ਚ ਜ਼ਖਮੀ ਹੋ ਗਈ, ਹਸਪਤਾਲ ਲੈ ਗਏ, ਉਹਦਾ ਆਪਰੇਸ਼ਨ ਹੋਣਾ ਸੀ ਲੱਤ ਦਾ, ਪਰ ਉਹਦੇ ਦਿਲ ਦਾ ਸਟੰਟ ਪਾ ਦਿੱਤਾ। ਹੁਣ ਬਾਅਦ 'ਚ ਇਹ ਕਹਿੰਦੇ ਆ ਜੀ ਪਰਿਵਾਰ ਦੀ ਮਰਜ਼ੀ ਨਾਲ ਪਾਇਆ, ਜਦੋਂ ਉਹਨੂੰ ਬਿਮਾਰੀ ਕੋਈ ਨਹੀਂ, ਤੁਹਾਡੇ ਕੋਲ ਟੈਸਟ ਰਿਪੋਰਟਾਂ ਨਹੀਂ, ਦਿਖਾਓ ਉਹਦੇ ਟੈਸਟ ਰਿਪੋਰਟਾਂ ਕੋਲ, ਪਹਿਲਾਂ ਦੀਆਂ ਹੈਗੀਆਂ ਤੁਹਾਡੇ ਕੋਲ ਟੈਸਟ ਰਿਪੋਰਟਾਂ, ਤਾਂ ਉਹਦੇ ਕੋਲ ਹੈ ਨਹੀਂ, ਟੈਸਟ ਨਹੀਂ ਉਹਦੇ ਕੋਲ ਕਰਾਏ। ਪਰਿਵਾਰ ਕਹਿੰਦੇ ਜੀ ਸਾਡੇ ਤੋਂ ਚੋਰੀ ਪਾ ਦਿੱਤਾ, ਸਾਨੂੰ ਦੱਸਿਆ ਤੱਕ ਨਹੀਂ, ਬਾਅਦ ਜਦੋਂ ਬਿੱਲ ਬਣਾਇਆ ਤਾਂ ਅਸੀਂ ਆਖਿਆ ਵੀ ਉਹਦੇ ਦਿਲ ਦੀ ਤਾਂ ਪ੍ਰੋਬਲਮ ਹੀ ਕੋਈ ਨਹੀਂ, ਪ੍ਰੋਬਲਮ ਤਾਂ ਲੱਤ ਦੀ ਸੀ। ਫਿਰ ਇਹਨਾਂ ਨੇ ਝੂਠੇ ਦਸਕੇ ਕਰਕੇ ਅਤੇ ਕਹਿਤਾ ਜੀ ਪਰਿਵਾਰ ਦੀ ਮਰਜ਼ੀ ਨਾਲ ਆਪਰੇਸ਼ਨ ਕੀਤਾ। ਉਹ ਕਹਿੰਦੇ ਜਿਹਦੇ ਟੈਸਟ ਹੀ ਨਹੀਂ ਹੋਏ ਪਹਿਲਾਂ ਲੈਬ 'ਚ, ਉਹਦੇ ਦਿਲ ਦਾ ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ ਕਿ ਉਹਦਾ ਸਟੰਟ ਪੈਣ ਦੀ ਲੋੜ ਹੈ। ਦੂਸਰੇ ਥਾਂ ਦੇ ਉੱਤੇ ਇੱਕ ਬੱਚਾ ਸਿਰਫ 4 ਸਾਲ ਦਾ, ਉਹਦੀ ਇੱਕ ਲੱਤ 'ਚ ਇਨਫੈਕਸ਼ਨ ਸੀ, ਉਹਦਾ ਇਲਾਜ ਕਰਨਾ, ਆਪਰੇਸ਼ਨ ਕਰਨਾ ਪੈਣਾ ਸੀ। ਜਾ ਕੇ ਵੇਖਿਆ ਨਹੀਂ ਕਿ ਲੱਤ ਠੀਕ ਠਾਕ ਹੈ, ਦੂਸਰੀ ਲੱਤ ਦਾ ਆਪਰੇਸ਼ਨ ਕਰਤਾ ਜਿਹ 'ਚ ਕੋਈ ਨੁਕਸ ਹੀ ਨਹੀਂ ਸੀ, ਔਰ ਪਹਿਲੀ ਵਾਰ ਨਹੀਂ ਹੋਇਆ। ਹੁਣ ਤੱਕ ਪਿਛਲੇ 30 ਸਾਲਾਂ 'ਚ ਅਸੀਂ ਵੇਖ ਚੁੱਕੇ ਹਾਂ 100 ਦੇ ਕਰੀਬ ਘਟਨਾਵਾਂ ਜਿੱਥੇ ਕਿਸੇ ਦਾ ਆਪਰੇਸ਼ਨ ਕੀਤਾ ਅਤੇ ਅੰਦਰ ਜਾਂ ਰੂੰ ਰਹਿ ਗਿਆ, ਜਾਂ ਪੱਟੀ ਰਹਿ ਗਈ, ਜਾਂ ਕੈਂਚੀ ਰਹਿ ਗਈ।
2: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131, 204-230-4131, ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
3: ਦਿਸ ਇਜ਼ 92.7 FM CKJS.
4: Need a summer adventure? Skip the ordinary and spend the day at Assiniboine Park Zoo. Come face to face with towering dinosaurs in Dinosaurs Uncovered. Discover the strange creatures lurking in Monsters of the Abyss. And meet incredible animals from around the world. Plus, daily zoo chats, unforgettable encounters, and enough adventure to wear the kids out. You're welcome.
5: Looking for a summer adventure? Right here in Winnipeg? You know what to do. Meet me at the zoo.

0: ਇੱਕ ਕੇਸ ਤੇ ਇਹੋ ਜਿਹਾ ਸੀ, ਕਿਸੇ ਦੇ ਪੇਟ ਚੋਂ ਰਸੌਲੀ ਕੱਢੀ, ਬਲੀਡਿੰਗ ਹੁੰਦੀ ਸੀ, ਲਹੂ ਬੰਦ ਨਹੀਂ ਸੀ ਹੁੰਦਾ, ਉੱਥੇ ਛੋਟਾ ਜਿਹਾ ਤੌਲੀਆ ਰੱਖਤਾ ਜਿਹੜੇ ਹੱਥ ਪੂੰਝਣ ਵਾਸਤੇ ਰੱਖੇ ਹੁੰਦੇ, ਮੁੜ ਕੇ ਪੇਟ ਬੰਦ ਕਰਤਾ, ਤੌਲੀਆ ਵਿੱਚ ਰਹਿ ਗਿਆ। 3 ਮਹੀਨੇ ਬਾਅਦ ਜਾ ਕੇ ਪਤਾ ਲੱਗਾ ਜਦੋਂ ਇਨਫੈਕਸ਼ਨ ਹੋਈ। ਸਭ ਤੋਂ ਮਾੜਾ ਕੇਸ ਸੀ ਜਦੋਂ ਪ੍ਰਧਾਨ ਮੰਤਰੀ ਨਰਸਿਮਾ ਰਾਓ ਹੁੰਦਾ ਸੀ, ਉਹਦੀ ਆਪਣੀ ਸਟੇਟ ਸੀ ਆਂਧਰਾ ਪ੍ਰਦੇਸ਼। ਹੈਦਰਾਬਾਦ ਦੇ ਵਿੱਚ ਇੱਕ ਬੱਚੇ ਦੇ, ਉਹ ਲੜਕੀ ਸੀ ਛੋਟੀ ਜੀ, ਉਹਦੀ ਅੱਖ ਦਾ ਆਪਰੇਸ਼ਨ ਸੀ। ਡਾਕਟਰਾਂ ਨੇ ਆਖਿਆ ਜ਼ਹਿਰ ਬਹੁਤ ਫੈਲ ਗਿਆ, ਕੁੜੀ ਦੀ ਜਾਨ ਬਚਾਉਣੀ ਹੈ ਅਤੇ ਇਹਦੀ ਅੱਖ ਉੱਥੋਂ ਕੱਢਣੀ ਪਊਗੀ। ਆਪਰੇਸ਼ਨ ਥੀਏਟਰ 'ਚ ਲੈ ਗਏ, ਜਦੋਂ ਬਾਹਰ ਲਿਆਂਦੀ ਅਤੇ ਉਹਦਾ ਪਿਓ ਗਸ਼ਕ ਆ ਕੇ ਡਿੱਗ ਪਿਆ। ਉਹ ਬੇੜਾ ਗਰਕ ਹੋ ਜੇ ਤੁਸੀਂ, ਤਾਂ ਉਹ ਅੱਖ ਕੱਢਤੀ ਜਿਹੜੀ ਠੀਕ ਠਾਕ ਸੀ, ਜਿਹੜੀ ਅੱਖ ਇਨਫੈਕਸ਼ਨ ਵਾਲੀ ਸੀ ਉਹ ਤਾਂ ਲੱਗੀ ਲਗਾਈ ਹੈ, ਉਹਦੇ ਤਾਂ ਛੇੜਿਆ ਹੀ ਨਹੀਂ। ਉਸ ਕੇਸ ਦੇ ਵਿੱਚ ਭਾਰਤ ਸਰਕਾਰ ਦੇ ਖਰਚੇ 'ਤੇ ਉਸ ਬੱਚੀ ਨੂੰ ਸਿੰਗਾਪੁਰ ਤੱਕ ਲਿਜਾਇਆ ਗਿਆ, ਪਰ ਬੱਚੀ ਬਚ ਨਹੀਂ ਸਕੀ। ਇੱਦਾਂ ਦੀਆਂ ਘਟਨਾਵਾਂ ਭਾਰਤ ਦਾ ਡਾਕਟਰੀ ਸਿਸਟਮ ਬਹੁਤ ਵਧੀਆ, ਸਾਰੀ ਦੁਨੀਆ 'ਚ ਉੱਥੇ ਲੋਕ ਇਲਾਜ ਕਰਾਉਣ ਵਾਸਤੇ ਆਉਂਦੇ ਆ। ਔਰ ਜਿਹੜੇ ਇਹੋ ਜਿਹੇ ਕੁਝ ਨਲਾਇਕ ਡਾਕਟਰ ਬੈਠੇ ਆ, ਸਾਰੇ ਡਾਕਟਰ ਤਾਂ ਨਲਾਇਕ ਨਹੀਂ, ਡਾਕਟਰ ਸਾਡੇ ਬਹੁਤ ਵਧੀਆ ਨੇ, ਜਿਹੜੇ ਇਹੋ ਜਿਹੇ ਨਲਾਇਕ ਨੇ ਇਹਨਾਂ ਨੂੰ ਚੈੱਕ ਕੌਣ ਕਰੇਗਾ? ਜਿਹੜੇ ਕੁਝ ਮਾੜੇ ਡਾਕਟਰ, ਸਾਰੇ ਨਹੀਂ, ਮਾੜੇ ਡਾਕਟਰਾਂ ਦੀ ਨਲਾਇਕੀ ਦਾ ਸਿੱਟਾ ਕੌਣ ਭੁਗਤਦਾ? ਆਮ ਆਦਮੀ। ਉਹਦੀਆਂ ਮੁਸ਼ਕਲਾਂ ਘਟਾਉਣ ਵਾਸਤੇ ਕੁਛ ਨਹੀਂ ਕੀਤਾ ਜਾ ਰਿਹਾ।
1: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ, ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1147 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
2: ਅਨੁਸਾਬ, ਖਬਰ ਨੇਪਾਲ ਦੀ ਹੈ ਜੀ, ਜਿੱਥੇ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਉੱਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਦੇ ਕੰਮਕਾਜ ਦੇ ਵਿੱਚ ਦਖਲਅੰਦਾਜ਼ੀ ਬਹੁਤ ਕਰਦੇ ਨੇ ਉਹ। ਇਸ ਬਾਰੇ ਤੁਸੀਂ ਕੀ ਕਹੋਗੇ?
0: ਜਿਹੜਾ ਨੇਪਾਲ ਹੈ, ਉੱਥੇ ਪਿਛਲੀ ਸਰਕਾਰ ਤਾਂ ਜੈਨਜ਼ੀਰੀ ਵਾਲਿਆਂ ਨੇ ਪਲਟ ਦਿੱਤੀ ਸੀ, ਨੌਜਵਾਨ ਜਾਪ ਹੈ, ਪਾਰਲੀਮੈਂਟ ਠੱਪ ਕਰਤੀ, ਮੰਤਰੀਆਂ ਨੂੰ, ਪ੍ਰਧਾਨ ਮੰਤਰੀਆਂ ਨੂੰ ਕੁੱਟਿਆ। ਇੱਕ ਪ੍ਰਧਾਨ ਮੰਤਰੀ ਇੰਨਾ ਕੁੱਟਿਆ ਕਿ ਕੁੱਟ ਖਾਂਦਾ ਡਿੱਗਦਾ ਢਹਿੰਦਾ ਛੁੱਟ ਛੱਡ ਕੇ ਭੱਜ ਗਿਆ, 2-3 ਵਾਰੀ ਡਿੱਗਾ ਵੀ, ਅਤੇ ਪਤਨੀ ਉਹਦੀ ਭੀੜ ਦੇ ਵਿੱਚ ਘਿਰ ਗਈ, ਭੀੜ ਨੇ ਕੁੱਟ ਕੁੱਟ ਮਾਰਤੀ। ਇਹੋ ਜਿਹੇ ਹਾਲਾਤ ਵਿੱਚ ਇੱਕ ਬਾਹਰ ਬੈਠੇ ਬੰਦੇ ਨੂੰ, ਮਿਸਟਰ ਬਾਲਨ ਸ਼ਾਹ ਨੂੰ ਲਿਆ ਕੇ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ। ਪ੍ਰਧਾਨ ਮੰਤਰੀ ਬਣਨ ਲੱਗਿਆਂ ਜਿਹੜੀਆਂ ਗੱਲਾਂ ਦਾ ਉਹਨੇ ਵਾਅਦਾ ਕੀਤਾ, ਉਹ ਸਾਰੀਆਂ ਹੀ ਭੁੱਲ ਗਿਆ। ਹੁਣ ਜੋ ਕੁਛ ਉਹ ਕਰ ਰਿਹਾ ਉਹ ਠੀਕ ਨਹੀਂ। ਇਸ ਵੇਲੇ ਸਭ ਤੋਂ ਭੈੜੀ ਗੱਲ ਆ ਕਿ ਉਹਨੇ ਦੇਸ਼ ਦੀ ਸੁਪਰੀਮ ਕੋਰਟ ਦੇ ਜੱਜਾਂ ਦੇ ਮਾਮਲਿਆਂ 'ਚ ਦਖਲ ਦੇਣਾ ਸ਼ੁਰੂ ਕੀਤਾ। ਪਤਾ ਲੱਗਾ ਕੁਝ ਜੱਜਾਂ ਨੂੰ ਕਹਿ ਰਿਹਾ ਤੁਸੀਂ ਅਸਤੀਫਾ ਦੇ ਦਿਓ, ਦਬਾਅ ਪਾ ਰਿਹਾ, ਬਹਾਨਾ ਇਹ ਹੈ ਕਿ ਉਹ ਠੀਕ ਕੰਮ ਨਹੀਂ ਕਰਦੇ, ਅਤੇ ਚਰਚਾ ਇਹ ਹੈ ਕਿ ਉਹਨਾਂ ਤੋਂ ਅਸਤੀਫੇ ਦਵਾ ਕੇ ਸੀਟਾਂ ਖਾਲੀ ਕਰਾ ਕੇ ਆਪਣੀ ਮਰਜ਼ੀ ਦੇ ਭਰਤੀ ਕਰਨੇ, ਰੌਲੇ ਵੀ ਪੈ ਰਿਹਾ। ਦੂਸਰੀ ਗੱਲ, ਇਹ ਉਸ ਰੌਲੇ ਗੌਲੇ 'ਚ ਜਦੋਂ ਇਹਨੇ ਪ੍ਰਧਾਨ ਮੰਤਰੀ ਦੀ ਕੁਰਸੀ ਸਾਂਭੀ, ਇਹਨੇ ਆਪ ਐਲਾਨ ਕੀਤਾ ਸੀ ਸਾਡੇ ਰਾਜ ਵਿੱਚ ਪ੍ਰਧਾਨ ਮੰਤਰੀ ਹੋ ਜਾਂ ਰਾਸ਼ਟਰਪਤੀ, ਕੋਈ ਵੀ ਦੂਸਰੇ ਦੇਸ਼ਾਂ ਦੇ ਡੈਲੀਗੇਸ਼ਨਾਂ ਨਾਲ ਜਾਂ ਉਹਨਾਂ ਦੇ ਰਾਜਦੂਤ ਨਾਲ ਜਾਂ ਉਹਨਾਂ ਦੇ ਕਿਸੇ ਮੰਤਰੀ ਨਾਲ ਇਕੱਲਾ ਗੱਲ ਨਹੀਂ ਕਰੂਗਾ, ਤਾਂ ਕਿ ਇੱਧਰ ਉੱਧਰ ਦੀ ਕੋਈ ਸੌਦੇਬਾਜ਼ੀ ਕਰਕੇ ਦੇਸ਼ ਦੇ ਹਿੱਤਾਂ ਦੇ ਖਿਲਾਫ਼ ਨਾ ਕੁਝ ਕਰ ਪੈਂਦਾ ਹੋਵੇ। ਇਹ ਬਹੁਤ ਵੱਡੀ ਗੱਲ ਸੀ। ਹੁਣ ਉਹਨੇ ਆਪੇ ਫੈਸਲਾ ਕਰਤਾ, ਪਰਸੋਂ ਦੀ ਇਹ ਖਬਰ ਆ ਗਈ, ਉਹ ਚੀਨ ਦੇ ਰਾਜਦੂਤ ਨੂੰ ਵੀ ਇਕੱਲੇ ਨੂੰ ਮਿਲਿਆ, ਹੋਰ ਵੀ 2-3 ਨੂੰ, ਭਾਰਤ ਵਾਲਿਆਂ ਨੂੰ ਵੀ। ਹੁਣ ਉਹ ਕਹਿੰਦਾ ਨਹੀਂ ਜੀ, ਉੱਥੇ ਬਿਠਾਏ ਨਹੀਂ ਜਾ ਸਕਦੇ, ਅੰਦਰ ਕੁਝ ਗੱਲਾਂ ਕਰਨੀਆਂ ਨੇ। ਜਿਹੜੀਆਂ ਕੁਝ ਗੱਲਾਂ ਉਹ ਕਹਿੰਦਾ ਕਰਨੀਆਂ ਹੁੰਦੀਆਂ, ਉਹੋ ਹੀ ਕੁਝ ਗੱਲਾਂ ਦਾ ਸਿਆਪਾ। ਸਾਰੇ ਕਹਿੰਦੇ ਸੀ ਕਿ ਹੁਣ ਤੱਕ ਜਿਹੜੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਜਾਂ ਇਹਨਾਂ ਤੋਂ ਪਹਿਲਾਂ ਉੱਥੇ ਰਾਜੇ ਦਾ ਰਾਜ ਹੁੰਦਾ ਸੀ, ਰਾਜੇ ਵੀ ਜਦੋਂ ਦੂਸਰੇ ਦੇਸ਼ਾਂ ਦੇ ਪ੍ਰਤੀਨਿਧਾਂ ਨਾਲ, ਉਹਨਾਂ ਦੇ ਪ੍ਰਧਾਨ ਮੰਤਰੀਆਂ ਨਾਲ, ਰਾਸ਼ਟਰਪਤੀਆਂ ਨਾਲ, ਵਿਦੇਸ਼ ਮੰਤਰੀਆਂ ਨਾਲ, ਰਾਜਦੂਤਾਂ ਨਾਲ ਗੱਲਾਂ ਕਰਦੇ, ਜੇ ਇਕੱਲੇ ਬੈਠ ਕੇ ਕਰਦੇ ਆ, ਪਤਾ ਨਹੀਂ ਅੰਦਰ ਖਾਤੇ ਇਹ ਕੀ ਸੌਦੇਬਾਜ਼ੀ ਕਰਦੇ ਆ, ਉਹ ਸੌਦੇਬਾਜ਼ੀ ਬੰਦ ਕਰਾਉਣੀ ਹੈ। ਹੁਣ ਉਹਨੇ ਉਹ ਵੀ ਕੰਮ ਸ਼ੁਰੂ ਕਰਤਾ। ਜੇ ਇਹੋ ਜਿਹੇ ਹਾਲਾਤ ਹੈ, ਅਤੇ ਜਿਹੜੇ ਜੈਨਜ਼ੀ ਵਾਲੇ ਨੌਜਵਾਨ ਪਿਛਲੀ ਸਰਕਾਰ ਦੇ ਨਹੀਂ, ਪਿਛਲੀਆਂ ਸਾਰੀਆਂ ਸਰਕਾਰਾਂ ਦੇ, ਸਾਰੀਆਂ ਪਾਰਟੀਆਂ ਦੇ ਸਮੇਤ ਰਾਜੇ ਦੇ, ਸਾਰਿਆਂ ਦੇ ਖਿਲਾਫ਼ ਭੜਕੇ ਸੀ, ਇਹਦੇ ਖਿਲਾਫ਼ ਕਿਉਂ ਨਾ ਭੜਕਣਗੇ? ਉਹਨਾਂ ਨੂੰ ਇਸ ਗੱਲ 'ਤੇ ਗੁੱਸਾ ਨਾ ਆਊਗਾ? ਕਿਆ ਲਿਆ ਕੇ ਤਾਂ ਅਸੀਂ ਆਪ ਬਿਠਾਇਆ ਸੀ ਗੱਦੀ 'ਤੇ, ਇਹ ਵੀ ਬੈਠਣ ਤੋਂ ਬਾਅਦ ਉਹਨਾਂ ਵਰਗਾ ਹੋ ਗਿਆ, ਇਹ ਆਪਣੀਆਂ ਗਲਤੀਆਂ ਨਾਲ ਫਸਦਾ ਜਾ ਰਿਹਾ, ਬੇਇੱਜ਼ਤੀ ਕਰਾ ਕੇ ਨਿਕਲੇਗਾ।
2: ਪੰਨੂ ਸਾਹਿਬ ਯੂਪੀ ਦੀ ਗੱਲ ਕਰਾਂਗੇ ਜੀ, ਜਿੱਥੇ ITI ਦੇ ਇੰਸਟ੍ਰਕਟਰਸ ਦੀ ਭਰਤੀ ਹੋਣੀ ਸੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਚਲਦੀ ਭਰਤੀ ਦੇ ਦੌਰਾਨ ਨਿਯਮ ਨਹੀਂ ਬਦਲੇ ਜਾ ਸਕਦੇ, ਅਜਿਹਾ ਕਿਉਂ ਕਿਹਾ ਅਦਾਲਤ?
0: ਸੁਪਰੀਮ ਕੋਰਟ ਨੇ ਇਸ ਕਰਕੇ ਕਿਹਾ ਕਿ ਜਦੋਂ ਭਰਤੀ ਦੇ ਵਿੱਚ ਪਤਾ ਲੱਗੇ ਕਿ ਹੁਣ ਹਰ ਬੱਚੇ ਜ਼ਿਆਦੇ ਆ ਅਤੇ ਜਿਹੜੇ ਸਿਫਾਰਸ਼ੀ ਰੱਖਣੇ ਆ ਉਹਨਾਂ ਦਾ ਨਹੀਂ ਲੱਗਦਾ, ਅੱਧ ਵਿੱਚ ਵਾਲਿਓ ਨਿਯਮ ਬਦਲ ਦਿਓ, ਨਿਯਮ ਬਦਲ ਕੇ ਇਸ ਤਰ੍ਹਾਂ ਦੇ ਕਰੋ ਕਿ ਹੁਣ ਹਰ ਬੱਚੇ ਰਹਿ ਜਾਣ, ਤੁਹਾਡਾ ਨਲਾਇਕ ਬੱਚਾ ਵੀ ਪਾਸ ਹੋ ਜਾਵੇ। ਪਰ ਸੁਪਰੀਮ ਕੋਰਟ ਨੇ ਕਿਹਾ ਕਦੋਂ? ਪਟੀਸ਼ਨ ਹੋਈ ਹੁਣ ਤਾਂ ਕਈ ਸਾਲ ਹੋ ਗਏ। ਜਿਹੜੇ ਬੱਚੇ ਉਸ ਮਾਮਲੇ 'ਚ ਫਸ ਗਏ ਸੀ ਕਿ ਹੁਣ ਤੱਕ ਉਹ ਬੱਚੇ ਡਿੱਗਦੇ ਹੋਣਗੇ ਕਿ ਸੁਪਰੀਮ ਕੋਰਟ ਦਾ ਫੈਸਲਾ ਆ ਜਾਵੇ, ਹੁਣ ਤੱਕ ਬਸਤੇ ਠੱਪ ਕੇ ਕਿਸੇ ਹੋਰ ਪਾਸੇ ਜਾ ਕੇ ਉਹਨਾਂ ਨੌਕਰੀ ਨਾ ਲੱਭੀ ਹੋਵੇਗੀ। ਸੁਪਰੀਮ ਕੋਰਟ ਨਾਲ ਦੀ ਨਾਲ ਇਹਨਾਂ ਮੁਸ਼ਕਲਾਂ ਦਾ, ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਕਿਉਂ ਨਹੀਂ ਕਰ ਰਹੀ? ਇਹ ਕਹਿ ਦਿੰਦਾ ਕਿ ਅਸੀਂ ਆ ਵੇਖੋ ਜੀ ਕਿੱਡਾ ਵਧੀਆ ਫੈਸਲਾ ਦੇ ਦਿੱਤਾ, ਰਾਜ ਸਰਕਾਰ ਨੇ ਜੋ ਕੁਝ ਕੀਤਾ ਉਹ ਸਰਾਸਰ ਗਲਤ ਸੀ, ਸਭ ਥਾਵਾਂ 'ਤੇ ਇਹੋ ਕੁਛ ਤਾਂ ਹੋਣ ਡਿਆ, ਅਤੇ ਤੁਸੀਂ ਅੱਗੋਂ ਇਹਨਾਂ ਤੋਂ ਕੀ ਆਸ ਰੱਖੋ, ਇੱਥੇ ਇੱਦਾਂ ਹੀ ਕੰਮ ਚੱਲਦੇ ਰਹਿਣਾ।
1: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ, 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313744444, 4313744444।
2: ਯੂਪੀ ਦੀ ਗੱਲ ਕਰਾਂਗੇ ਜੀ, ਯੂਪੀ ਦਾ ਸੰਭਲ ਹੈ ਇਲਾਕਾ, ਉੱਥੇ ਇੱਕ ਬੱਸ ਦੇ ਵਿੱਚ ਸਿਰਫ 30 ਯਾਤਰੀ ਜਾ ਸਕਦੇ ਨੇ, ਪਰ ਤੁਸੀਂ ਸੋਚੋ ਕਿ ਉਹ ਬੱਸ ਦੇ ਵਿੱਚ 130 ਸਵਾਰੀਆਂ ਸਨ, ਇਸ ਬਾਰੇ ਤੁਸੀਂ ਕੀ ਕਹੋਗੇ?
0: ਇਹ ਤਾਂ ਪਰ ਹੀ ਆ, ਪਿਛਲੇ ਦਿਨਾਂ 'ਚ 2-3 ਥਾਵਾਂ 'ਤੇ ਬੱਸਾਂ ਯੂਪੀ ਤੋਂ ਆਉਂਦੀਆਂ ਜਾਂ ਯੂਪੀ ਨੂੰ ਜਾਂਦਿਆਂ ਸੜ ਗਈਆਂ, ਕਿੰਨੇ ਕਿੰਨੇ ਲੋਕ ਨਾਲ ਸੜ ਗਏ, 2-2 ਛੱਤੀਆਂ ਬੱਸਾਂ, ਇੱਕ ਬੱਸ ਰਾਜਸਥਾਨ 'ਚ ਵੀ ਬਣਾ ਦਿੱਤੀਆਂ ਨੇ, ਨਿਯਮਾਂ ਮੁਤਾਬਕ ਨਹੀਂ ਬਣਾਈਆਂ, ਉਹਨਾਂ ਦੀ ਪ੍ਰਵਾਨਗੀ ਨਹੀਂ ਲਈ। ਪੰਜਾਬ 'ਤੇ ਚੱਲਦੀਆਂ ਬੱਸਾਂ ਅੰਮ੍ਰਿਤਸਰ ਪੱਟੀ ਤਰਨ ਤਾਰਨ ਤੋਂ ਵੀ ਬਿਹਾਰ ਤੱਕ ਚੱਲਦੀਆਂ ਨੇ, ਨਾ ਪੰਜਾਬ ਦੇ ਇੱਕ ਵੀ ਜ਼ਿਲ੍ਹੇ 'ਚ ਨਾ ਚਲਾਉਣ ਦਾ, ਨਾ ਹਰਿਆਣੇ 'ਚ, ਨਾ ਅਗਲੇ ਪਾਸੇ ਯੂਪੀ 'ਚ ਕੋਈ ਨਹੀਂ ਕਰਦਾ। ਇਸੇ ਤਰ੍ਹਾਂ ਹੀ ਹੋਣਿਆ 30 ਸਵਾਰੀਆਂ ਵਾਲੀ ਬੱਸ, ਲਗਜ਼ਰੀ ਬੱਸ, ਉਹ 'ਚ 130 ਸਵਾਰੀਆਂ, ਜਦੋਂ ਪਲਟਕੀ ਉਹਨਾਂ 'ਚੋਂ ਕੱਢੇ ਇਕੱਲੇ ਇਕੱਲੇ, ਗਿਣਤੀ ਕੀਤੀ 130, 30 ਵਾਲੀ 'ਚ 130। ਤੁਹਾਨੂੰ ਦੱਸਿਆ ਸਾਡੇ ਪਹਿਲਾਂ ਪੰਜਾਬ 'ਚ ਇੱਕ ਟੈਂਪੂ ਚੱਲਦੇ ਹੁੰਦੇ ਸੀ, 3 ਪਹੀਆਂ ਵਾਲੇ ਲੰਮੇ ਜੇ, ਹੱਥੀ ਵੀਲਰ ਤੋਂ ਵੱਡੇ ਹੁੰਦੇ ਸੀ, ਉਹਨਾਂ 'ਚ 6 ਸਵਾਰੀਆਂ ਬਹਿਣ ਦਾ ਪਰਮਿਟ ਹੁੰਦਾ ਸੀ। ਇੱਕ ਵਾਰੀ ਇੱਕ ਟ੍ਰੈਫਿਕ ਵਾਲੇ ਨੇ ਫੜ ਲਿਆ, 42 ਸਵਾਰੀਆਂ 'ਚ ਸੀ, ਅਦਾਲਤ 'ਚ ਪੇਸ਼ ਕੀਤਾ, ਡਰਾਈਵਰ ਕਹਿੰਦਾ ਜਿਨ੍ਹਾਂ ਨੂੰ ਕਹੋ 42 ਬਿਠਾ ਕੇ ਵਿਖਾਉਣ, ਇੱਥੇ ਬਹਿ ਨਹੀਂ ਸਕਦੀਆਂ। ਜੱਜ ਨੇ ਆਖਿਆ ਬਿਠਾਓ, ਥਾਣੇਦਾਰ ਨੇ ਪੂਰੀ ਕੋਸ਼ਿਸ਼ ਕੀਤੀ, 12-13 ਤੋਂ ਵੱਧ ਨਹੀਂ ਬੈਠੇ। ਅਖੀਰ ਜੱਜ ਨੂੰ ਇੱਕ ਸੁਝਾਅ, ਉਹ ਡਰਾਈਵਰ ਨੂੰ ਕਹਿੰਦਾ ਗੱਲ ਸੁਣ, ਤੈਨੂੰ ਮੈਂ ਕੁਛ ਨਹੀਂ ਕਹਿੰਦਾ, ਕੋਈ ਸਜ਼ਾ ਨਹੀਂ ਦਿੰਦਾ, ਪਰ ਤੂੰ ਸੱਚੋ ਸੱਚ ਦੱਸ ਇੱਥੇ ਬੈਠਸੇ ਦੀਆਂ ਸਵਾਰੀਆਂ? ਕਹਿੰਦਾ ਜੀ ਤੁਹਾਨੂੰ ਸਜ਼ਾ ਦੇਣੀ ਕਿ ਨਹੀਂ ਦਿੰਦੇ, ਚੱਲ ਤੂੰ ਬਿਠਾ ਕੇ ਵਿਖਾ। ਉੱਥੇ ਜਿੰਨੇ ਲੋਕ ਸੀ ਸਾਰਿਆਂ ਨੂੰ ਕਹਿੰਦਾ ਕੋਈ ਕਿਰਾਇਆ ਨਹੀਂ, ਮੁਫ਼ਤੋਂ ਮੁਫ਼ਤ ਅੱਡੇ ਨੂੰ ਜਾਣਾ, ਆਜੋ ਆਜੋ ਆਜੋ ਆਜੋ ਆਜੋ। ਉਹ 42 ਤੋਂ ਵੀ ਵੱਧ ਹੋਏ ਚੜ ਗਏ, ਕਿਉਂਕਿ ਲੋਕ ਫਸ ਫਸ ਕੇ ਆਪ ਹੀ ਵਿੱਚ ਬਹਿ ਗਏ। ਇਹ ਹੁਣ ਇੱਦਾਂ ਦੀਆਂ ਘਟਨਾਵਾਂ ਯੂਪੀ ਵਗੈਰਾ, ਜਿਹੜੇ ਗਰੀਬ ਨੇ ਆਉਣ ਜਾਣ ਵਾਸਤੇ, ਉਹ ਕਹਿੰਦੇ ਸਾਨੂੰ ਲੈ ਜਾਓ ਕਿਸੇ ਤਰੀਕੇ, ਘੱਟ ਕਿਰਾਏ 'ਤੇ ਵੀ ਲੈ ਜਾਓ, ਵੱਧ 'ਤੇ ਜੋ ਮਰਜ਼ੀ ਆ, ਉਹ ਫਸ ਫਸ ਕੇ ਆਪ ਹੀ ਬਹਿ ਜਾਂਦੇ ਆ 30 ਸਵਾਰੀਆਂ ਵਾਲੀ ਬੱਸ ਦੇ ਵਿੱਚ 130। ਇਹ ਬੰਦੇ ਨੇ ਭੇਡਾਂ ਬੱਕਰੀਆਂ ਤਾਂ ਨਹੀਂ, ਅੱਤ ਕੀਤੀ ਪਈ ਆ ਜਿਹੜੇ ਟਰਾਂਸਪੋਰਟ ਕੰਪਨੀ ਵਾਲੇ ਕਰ ਰਹੇ ਆ, ਪਰ ਉਦਾਂ ਵੀ ਮਾੜੀ ਗੱਲ ਆ ਕਿ ਸਰਕਾਰਾਂ ਦੀਆਂ ਅੱਖਾਂ ਬੰਦ।
2: ਜੀ ਪੰਨੂ ਸਾਹਿਬ, ਸਾਡੇ ਨਾਲ ਚਰਚਾ 'ਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਮਿਹਰਬਾਨੀ, ਸ਼ੁਕਰੀਆ।
2: ਫਿਲਹਾਲ ਅੱਜ ਲਈ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਦੇ ਵਿੱਚ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਪ੍ਰਾਈਮ ਏਸ਼ੀਆ TV ਦੇ ਨਾਲ, ਤੁਹਾਡਾ ਆਪਣਾ ਤੁਹਾਡੇ ਲਈ।

0: Take 92.7 FM CKJS wherever you want with the iHeartRadio app.
1: Download the app for free in your app store today.
0: Search iHeartRadio.
2: ਸ਼ਹਿਰ ਵਿਨੀਪੈਗ ਤੁਹਾਨੂੰ ਯਾਦ ਕਰਵਾਉਂਦਾ ਹੈ ਇਹ ਗਰਮੀਆਂ ਆਪਣੇ ਫੋਨ ਨੂੰ ਛੱਡ ਕੇ ਪਾਣੀ ਨੇੜੇ ਖੇਡਦੇ ਆਪਣੇ ਬੱਚਿਆਂ ਤੇ ਧਿਆਨ ਰੱਖਣ ਲਈ ਜਦ ਵੀ ਬੱਚੇ ਪਾਣੀ ਨੇੜੇ ਹੋਣ ਉਹਨਾਂ ਨੂੰ ਲੋੜ ਹੈ ਲਗਾਤਾਰ ਨਿਗਰਾਨੀ ਦੀ ਆਪਣਾ ਧਿਆਨ ਭਟਕਣ ਨਾ ਦਿਓ।
3: ਪ੍ਰਾਈਮ ਇਨੀਸ਼ੀਏਟਿਵ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਕਈ ਥਾਵਾਂ 'ਤੇ ਮੀਂਹ ਪਿਆ ਅਤੇ ਗਰਮੀ ਤੋਂ ਰਾਹਤ ਪਿਛਲੇ 48 ਘੰਟਿਆਂ ਤੋਂ ਪੰਜਾਬ ਦੇ ਲੋਕਾਂ ਨੂੰ ਘੱਟ ਜਾਂ ਵੱਧ ਮਿਲੀ ਪਈ ਆ। ਜਿਹੜਾ ਟੈਂਪਰੇਚਰ ਪਹਿਲਾਂ 41-42 ਸੀ ਹੁਣ 3-4-5 ਡਿਗਰੀਆਂ ਥੱਲੇ ਆਇਆ। ਕਈ ਥਾਵਾਂ 'ਤੇ ਮੀਂਹ ਭਰਵਾਂ ਪੈ ਗਿਆ ਅਤੇ ਕਈ ਥਾਵਾਂ ਦੇ ਉੱਤੇ ਹਲਕਾ ਫੁਲਕਾ, ਪਰ ਐਤਕੀ ਲਗਾਤਾਰਤਾ ਦੇ ਵਿੱਚ ਇੱਕ ਸਾਰਤਾ ਦੇ ਵਿੱਚ ਮੀਂਹ ਨਹੀਂ ਆ। ਵੀ ਮੰਨ ਲਓ ਇੱਕ ਜ਼ਿਲ੍ਹੇ 'ਚ ਪੈਣ ਲੱਗਿਆ ਅਤੇ ਸਾਰੇ ਪਾਸੇ ਮੀਂਹ ਹੋਊਗਾ। ਹੁਣ ਤਾਂ ਜਿਵੇਂ ਵੱਟ ਨਾਲ ਵੱਟ ਛੱਡ ਜਾਂਦਾ ਮੀਂਹ ਸੌਣ ਦਾ, ਉਸ ਤਰੀਕੇ ਦੇ ਹਾਲਾਤ ਬਣੇ ਪਏ ਆ। ਜਲੰਧਰ ਦੇ ਜਾਂ ਪੰਜਾਬ ਦੇ ਇੱਕ ਮੁਹੱਲੇ 'ਚ ਪੈ ਰਿਹਾ ਹੁੰਦਾ, ਸ਼ਹਿਰ ਦੇ ਦੂਜੇ ਪਾਸੇ ਨਹੀਂ ਪੈ ਰਿਹਾ ਹੁੰਦਾ। ਸੋ ਦੇਖਦੇ ਕੀ ਬਣਦਾ। ਪਰ ਮੈਂ ਕੱਲ੍ਹ ਕੁਝ ਰਿਪੋਰਟਾਂ ਪੜ੍ਹੀਆਂ, ਬੜੀਆਂ ਦਰਦਨਾਕ ਸੀ, ਬੜੀਆਂ ਚਿੰਤਾਜਨਕ ਸੀ। ਮੈਂ ਰਿਪੋਰਟ ਪੜ੍ਹੀ ਜੀ ਇੱਧਰ ਲਾਹੌਲ ਸਪੀਤੀ ਵੱਲ ਹਿਮਾਚਲ ਪ੍ਰਦੇਸ਼ ਦੇ ਵਿੱਚ। ਇੱਥੇ ਪਤਾ ਲੱਗਾ ਜੀ ਲੈਂਡ ਸਲਾਈਡਿੰਗ ਹੋਈ, ਚਟਾਨਾਂ ਡਿੱਗੀਆਂ ਅਤੇ ਥੱਲੇ ਇੱਕ ਟਾਟਾ ਸੂਮੋ ਜਾ ਰਹੀ ਜਿਹਦੇ ਵਿੱਚ 15 ਲੋਕ ਸਵਾਰ ਆ। ਚਟਾਨਾਂ ਡਿੱਗੀਆਂ ਗੱਡੀ ਦੇ ਉੱਤੇ ਜਿਹਦੇ ਕਰਕੇ 13 ਸਵਾਰੀਆਂ ਦੀ ਮੌਤ ਹੋ ਗਈ ਆ, 13 ਗੱਡੀ ਸਵਾਰ ਲੋਕਾਂ ਦੀ ਮੌਤ ਹੋਣ ਦੀ ਖਬਰ ਆ। ਉੱਧਰ ਪਤਾ ਲੱਗਾ ਜੀ ਕਿ ਉੱਤਰਾਖੰਡ ਦੇ ਵਿੱਚ ਅਤੇ ਕਈ ਹੋਰ ਥਾਵਾਂ 'ਤੇ UP ਦੇ ਕੁਝ ਹਿੱਸਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਕਰਕੇ ਉੱਥੇ ਓਵਰਫਲੋ ਹੋ ਗਏ ਜੀ ਨਦੀਆਂ ਨਾਲੇ, ਅਤੇ ਜਿਹਦੇ ਕਰਕੇ ਕਈ ਪਿੰਡਾਂ ਦੇ ਵਿੱਚ ਅਸਰ ਪਿਆ। ਮੈਂ ਚੇਤੇ ਦੇ ਵਿੱਚੋਂ ਵਿਸਰ ਗਿਆ ਵੀ ਉਹ ਕਿਹੜੀ ਥਾਂ ਦੀ ਖਬਰ ਆ, ਪਰ ਇਹ ਅੱਜ ਕਿ ਹੈਲੀਕਾਪਟਰ ਦੇ ਰਾਹੀਂ ਵੀ ਲੋਕ ਆ ਜਿਹੜੇ ਉਹ ਏਅਰਲਿਫਟ ਕੀਤੇ ਗਏ ਆ, ਸੁਰੱਖਿਅਤ ਥਾਂ ਦੇ ਉੱਤੇ ਪਹੁੰਚਾਏ ਗਏ ਆ। ਸੋ ਪੰਜਾਬ ਦੇ ਵਿੱਚ ਭਾਵੇਂ ਹਾਲੇ ਉਨਾ ਮੀਂਹ ਨਹੀਂ ਪਿਆ, ਪਰ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਇੰਨਾ ਕੁ ਮੀਂਹ ਪੈ ਰਿਹਾ ਅਤੇ ਪੈਣ ਦੀ ਭਵਿੱਖ ਬਣੀ ਆ ਵੀ ਉੱਥੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਵਾਸਤੇ ਬੇਨਤੀਆਂ ਕੀਤੀਆਂ ਜਾ ਰਹੀਆਂ, ਸੁਨੇਹੇ ਲਾਏ ਜਾ ਰਹੇ ਆ। ਜਿਹੜੀ ਪਹਿਲੀ ਵੱਡੀ ਖਬਰ ਆ ਬੜੀ ਮਹੱਤਵਪੂਰਨ ਆ, ਉਹੀ ਨੀਟ ਦੇ ਪੇਪਰ ਬਾਰੇ, ਨੀਟ ਦਾ ਪੇਪਰ ਲੀਕ ਹੋਣ ਦੇ ਬਾਰੇ। 2014 ਦੇ ਵਿੱਚ ਮੋਦੀ ਸਰਕਾਰ ਆਈ ਸੀ ਅਤੇ 26 ਚੱਲਦਾ, ਯਾਨੀ ਕਿ 12 ਵਰੇ ਹੋ ਗਏ। 12 ਵਰਿਆਂ ਦੇ ਵਿੱਚ ਕਿਸੇ ਵੀ ਸਾਡੇ ਪਰਿਵਾਰਕ ਮੈਂਬਰ ਨੇ ਇਹ ਨਹੀਂ ਦੇਖਿਆ ਹੋਣਾ ਕਿ ਪ੍ਰਧਾਨ ਮੰਤਰੀ ਸਾਹਿਬ ਅੱਧੀ ਰਾਤ ਨੂੰ ਉੱਠ ਕੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬਣਾ ਕੇ ਪਾਉਂਦੇ ਹੋਣ ਜਾਂ ਬਣਾ ਕੇ ਤਿਆਰ ਕਰਕੇ ਲੋਕਾਂ ਦੇ ਮੂਹਰੇ ਰੱਖਦੇ ਹੋਣ। ਕਦੇ ਨਹੀਂ ਦੇਖਿਆ ਹੋਣਾ ਕਿ 12:40 ਦੇ ਉੱਤੇ ਕੇਂਦਰ ਦੇ 2 ਮੰਤਰੀ ਕਿਸੇ ਭੁੱਖ ਹੜਤਾਲ ਕਰਨ ਵਾਲੇ ਅੰਦੋਲਨਕਾਰੀ ਦੀ ਭੁੱਖ ਹੜਤਾਲ ਛੁਡਵਾਉਂਦੇ ਹੋਣ। ਆਖਰ ਕਾਰਨ ਕੀ ਆ? ਸਰਕਾਰ ਐਤਕੀ ਬੈਕਫੁੱਟ ਦੇ ਉੱਤੇ ਕਿਉਂ ਆ? ਇਹਦੇ ਪਿੱਛੇ ਵਜ੍ਹਾ ਕੀ ਆ? ਸਰਕਾਰ ਇਹਦੇ ਪਿੱਛੇ ਕਿਉਂ ਹੁਣ ਪਿੱਛੇ ਕਿਉਂ ਹੋ ਗਈ ਆ? ਕਿਉਂਕਿ ਪਹਿਲਾਂ ਤਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਇਹ ਅੰਦੋਲਨਕਾਰੀ ਆ ਜਿਹੜੇ ਉਹ ਫੰਡਿੰਗ ਵਾਲੇ ਆ, ਇਹ ਤਾਂ ਜੀ ਕੋਕਰੇਜ ਆ ਜਿਹੜਾ ਉਹ ਤਾਂ ਜੀ ਗੰਦਗੀ ਦੇ ਵਿੱਚ ਹੁੰਦਾ ਉਦੋਂ ਆਹ ਗੱਲਾਂ, ਪਰ ਹੁਣ ਸਰਕਾਰ ਅੱਧੀ ਅੱਧੀ ਰਾਤ ਨੂੰ ਉੱਠ ਕੇ ਫੈਸਲੇ ਕਿਉਂ ਕਰ ਰਹੀ ਆ? ਲੰਘੇ ਕੱਲ੍ਹ ਕੈਬਨਿਟ ਦੀ ਮੀਟਿੰਗ ਹੋਈ ਆ, ਕੇਂਦਰ ਕੈਬਨਿਟ ਦੀ ਮੀਟਿੰਗ, ਇਹਦੇ ਵਿੱਚ ਵਿਚਾਰ ਚਰਚਾ ਹੋਈ ਆ ਅਤੇ ਇਹ ਗੱਲ ਦੇ ਉੱਤੇ ਕਹਿ ਦਈਏ ਮਤਾ ਪਾਸ ਹੋ ਗਿਆ ਕਿ ਆਪਾਂ ਲੋਕ ਸਭਾ ਦੇ ਵਿੱਚ ਨੀਟ ਦੇ ਪ੍ਰੀਖਿਆ ਮਾਮਲੇ ਦੇ ਵਿੱਚ ਕਾਨੂੰਨ ਦੇ ਵਿੱਚ ਸੋਧ ਵਾਲਾ ਬਿੱਲ ਲੈ ਕੇ ਆਉਣਾ। ਉਸ ਤੋਂ ਬਾਅਦ ਇੱਥੇ ਪਾਸ ਹੋ ਹੀ ਜਾਣਾ, ਉਹ ਕਹਿੰਦੇ ਜੀ ਸਖ਼ਤ ਕਾਨੂੰਨ ਬਣਾਉਣਾ, 1 ਕਰੋੜ ਰੁਪਈਏ ਤੋਂ ਵੱਧ ਦਾ ਜੁਰਮਾਨਾ ਹੋਇਆ ਕਰੂਗਾ, 10 ਸਾਲ ਤੋਂ ਵੱਧ ਦੀ ਸਜ਼ਾ ਹੋਇਆ ਕਰੂਗੀ ਨੀਟ ਦਾ ਪੇਪਰ ਜਿਹਨੇ ਰੱਦ ਕੀਤਾ ਜਾ ਕਰਵਾਇਆ।
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
5: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ, ਅੱਜ ਹੀ ਕਾਲ ਕਰੋ 204-463-0110।
3: ਜੇ ਕੋਈ ਪ੍ਰੋਫੈਸਰ, ਜੇ ਕਿਸੇ ਇੰਸਟੀਚਿਊਟ ਦੇ ਮਾਲਕ ਦਾ ਇਹਦੇ ਵਿੱਚ ਦਖਲ ਹੋਇਆ, ਉਹਦੇ ਇੰਸਟੀਚਿਊਟ ਦੀ ਮਾਨਤਾ ਰੱਦ ਕੀਤੀ ਜਾਊਗੀ, ਕੁਝ ਕਿਹਦੇ ਵਿੱਚ ਹੋਰ ਵੀ ਗੱਲਾਂ। ਲੰਘੇ ਕੱਲ੍ਹ 2 ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ JP ਨੱਡਾ ਦੀ ਮੀਟਿੰਗ ਹੋਈ ਆ, 2 ਘੰਟੇ ਮੀਟਿੰਗ ਚੱਲੀ ਆ। ਮੀਟਿੰਗ ਹੋਈ ਜੀ ਕਾਂਗਰਸ ਜਨਤਾ ਪਾਰਟੀ ਦੇ 2 ਨੇਤਾਵਾਂ ਦੇ ਨਾਲ। ਇਹਦੇ ਵਿੱਚ 2-3 ਗੱਲਾਂ ਦੇ ਉੱਤੇ ਸਹਿਮਤੀ ਬਣੀ ਆ, ਅੜੀ ਫਸੀ ਇੱਕ ਗੱਲ 'ਤੇ ਆ। ਉਹ ਗੱਲ ਹੈਗੀ ਜੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਨਾਲ ਸੰਬੰਧਿਤ। ਕੇਂਦਰੀ ਮੰਤਰੀਆਂ ਨੇ ਗੱਲ ਕਹੀ ਆ ਕਿ 24 ਘੰਟਿਆਂ ਬਾਅਦ ਆਪਾਂ ਫਿਰ ਮੀਟਿੰਗ ਕਰਦੇ ਹਾਂ, ਉਦੋਂ ਆਪਾਂ ਇਹਦੇ ਵਿੱਚ ਵਿਚਾਰ ਕਰਾਂਗੇ। ਅਸੀਂ ਆਪਣਿਆਂ ਨਾਲ ਗੱਲ ਕਰ ਲੈਂਦੇ, ਤੁਸੀਂ ਆਪਣਿਆਂ ਨਾਲ ਗੱਲ ਕਰ ਲਓ। ਪਰ ਜਿਹੜੀ ਗੱਲ 'ਤੇ ਸਹਿਮਤੀ ਬਣੀ ਆ ਉਹ ਇਹ ਆ ਕਿ ਨੀਟ ਪੇਪਰ ਜਾਂ ਕੋਈ ਵੀ ਪ੍ਰੀਖਿਆ ਹੋਵੇ ਉਹਦੇ ਵਿੱਚ ਪਾਰਦਰਸ਼ਤਾ ਲਈ ਸਰਕਾਰ ਜਵਾਬਦੇਹ ਆ। ਕਿਸੇ ਵੀ ਸੰਘਰਸ਼ ਕਰਨ ਵਾਲੇ, ਅੰਦੋਲਨ ਕਰਨ ਵਾਲੇ ਵਿਦਿਆਰਥੀ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਊਗੀ। ਤੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਸ਼ਾਮਿਲ ਆ ਕਿ ਜਿਹੜੇ ਵਿਦਿਆਰਥੀ 20 ਤੋਂ ਵੱਧ ਵਿਦਿਆਰਥੀ ਖੁਦਕੁਸ਼ੀ ਕਰ ਗਏ ਡਿਪਰੈਸ਼ਨ ਦੇ ਵਿੱਚ ਨੀਟ ਪੇਪਰ ਲੀਕ ਹੋਣ ਕਰਕੇ, ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਵਾਸਤੇ ਕੇਂਦਰ ਦੀ ਸਰਕਾਰ ਮੰਨ ਗਈ ਆ। ਹੁਣ ਵਿਦਿਆਰਥੀਆਂ ਨੇ ਗੱਲ ਕਹੀ ਆ, ਕਾਂਗਰਸ ਜਨਤਾ ਪਾਰਟੀ ਦੇ ਆਗੂਆਂ ਨੇ ਗੱਲ ਕਹੀ ਆ ਕਿ ਸਾਡੀ ਮੁੱਖ ਮੰਗ, ਵੱਡੀ ਮੰਗ, ਪਹਿਲੀ ਮੰਗ ਧਰਮਿੰਦਰ ਪ੍ਰਧਾਨ ਦਾ ਅਸਤੀਫਾ, ਤੇ ਕੇਂਦਰੀ ਮੰਤਰੀਆਂ ਨੇ ਗੱਲ ਕਹੀ ਆ ਕਿ ਕੱਲ੍ਹ ਤੱਕ ਦਾ ਸਮਾਂ ਦਿਓ, ਅਸੀਂ ਅੱਗੇ ਗੱਲ ਕਰਕੇ ਆਪਾਂ ਅਗਲੀ ਮੀਟਿੰਗ ਦੇ ਵਿੱਚ ਗੱਲ ਕਰਦੇ ਹਾਂ। ਅੱਜ ਯਾਨੀ ਕਿ ਸ਼ਨੀਵਾਰ ਨੂੰ ਦੋਵਾਂ ਧਿਰਾਂ ਦੀ ਫਿਰ ਮੀਟਿੰਗ ਹੋਣੀ ਆ। ਹੁਣ ਅਗਲੀ ਗੱਲ ਇਹ ਕਿ ਸੋਨਮ ਵਾਂਗ ਚੁੱਕ ਨੇ ਇਸ ਗੱਲ ਦੇ ਉੱਤੇ ਕਿਉਂ ਨਹੀਂ ਅੜੀ ਫਸੀ ਕੀਤੀ ਕਿ ਭਾਈ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਚਾਹੀਦਾ। ਉਹਨਾਂ ਨੇ ਇਹ ਗੱਲ ਕਹੀ ਆ ਬੈੱਡ 'ਤੇ ਪਿਆ ਨੇ ਕਿ ਭਾਈ ਮੇਰੀ ਜੇ ਜ਼ਿੰਦਗੀ ਚਲੀ ਜਾਂਦੀ ਤਾਂ ਫਿਰ ਕਈਆਂ ਨੇ ਗੱਲ ਕਹਿਣੀ ਸੀ ਕਿ ਭਾਈ ਇੱਦਾਂ ਅੜਨਾ ਨਹੀਂ ਸੀ ਚਾਹੀਦਾ। ਧਰਮਿੰਦਰ ਪ੍ਰਧਾਨ ਦਾ ਜੇਕਰ ਕੇਂਦਰ ਦੀ ਸਰਕਾਰ ਅਸਤੀਫਾ ਨਾ ਲਊ ਤਾਂ ਇਹ ਆਪ ਹੀ ਡਾਊਨ ਜਾਣੀ ਆ। ਜੇ ਅਸਤੀਫਾ ਲੈ ਲੈਂਦੇ ਇੱਥੋਂ ਤੱਕ ਗੱਲ ਪਹੁੰਚਣੀ ਨਹੀਂ ਸੀ, ਪਰ ਉਹਨਾਂ ਨੇ ਕਿਹਾ ਜੀ ਕਿ ਕੇਂਦਰ ਨੇ ਬਾਕੀ ਗੱਲਾਂ ਮੰਨਣ ਵਾਸਤੇ ਸਹਿਮਤੀ ਪ੍ਰਗਟਾਤੀ ਆ ਅਤੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੇ ਬਾਰੇ ਵੀ ਗੱਲ ਜਾਰੀ ਰੱਖਾਂਗੇ। ਪਰ ਕੁਝ ਲੋਕਾਂ ਨੇ ਨੁਕਤਾ ਚੁੱਕਿਆ ਕਿ ਫਿਰ ਜੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਵਾਲੀ ਗੱਲ ਦੇ ਵਿੱਚ ਪੈਣਾ ਹੀ ਨਹੀਂ ਸੀ ਤਾਂ ਫਿਰ ਤੁਸੀਂ ਹੁਣ ਤੱਕ ਕਿਉਂ ਇਹ ਗੱਲ ਕੀਤੀ ਅਤੇ ਹੁਣ ਅਚਾਨਕ ਕਿਵੇਂ ਮੰਨ ਗਏ ਆ? ਸੋ ਵੇਨੇ ਕੀ ਬਣਦਾ। ਪਰ ਇਸ ਵੇਲੇ ਅੰਦੋਲਨਕਾਰੀ ਆ ਜਿਹੜੇ ਵਿਦਿਆਰਥੀ ਆ ਉਹ ਬੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਜੰਤਰ ਮੰਤਰ 'ਤੇ ਆ। ਉੱਥੇ ਕਹਿ ਰਹੀਏ ਵੀ ਇਕੱਠ ਗਿਣਿਆ ਨਹੀਂ ਜਾਂਦਾ ਹੁਣ, ਉੱਥੇ ਸੇਵਾ ਭਾਵਨਾ ਦੀ ਕਮੀ ਕੋਈ ਨਹੀਂ, ਉੱਥੇ ਰਾਜਨੀਤਿਕ ਲੋਕਾਂ ਦੇ ਵੱਲੋਂ ਜਾ ਕੇ ਅਤੇ ਸਮਰਥਨ ਦੇਣ ਦੇ ਵਿੱਚ ਕਮੀ ਕੋਈ ਨਹੀਂ, ਅਤੇ ਬੀਜੇਪੀ ਨੂੰ ਜਿਸ ਤਰੀਕੇ ਨਾਲ ਹੱਥਾਂ ਪੈਰਾਂ ਦੀ ਪਈ ਆ ਉਹ ਵੀ ਆਪਣੇ ਆਪ ਦੇ ਵਿੱਚ ਕਮਾ ਲਈ ਆ। ਲੰਘੇ ਕੱਲ੍ਹ RSS ਦੇ ਇੱਕ ਨੇਤਾ ਨੇ ਗੱਲ ਕਹੀ ਕਿ ਜਿਹੜੇ ਇਹ ਲੋਕ ਆ ਇਹ ਦੇਸ਼ ਨੂੰ ਤੋੜਨ ਵਾਲਿਆਂ ਦੇ ਵਿੱਚੋਂ ਇੱਕ ਆ, ਇਹ ਟੁਕੜੇ ਟੁਕੜੇ ਗੈਂਗ ਦੇ ਹਿੱਸਾ। ਮਤਲਬ ਇਹ ਹੈ ਜੀ ਕਿ ਜਿਹੜੇ ਵਿਦਿਆਰਥੀ ਆ ਉਹ ਵੀ ਉਸੇ ਰੱਸੇ ਬੰਨਤੇ, ਪਹਿਲਾਂ ਕਿਸਾਨ ਉਸ ਰੱਸੇ ਸੀ, ਹੁਣ ਇਹ ਵਿਦਿਆਰਥੀ ਉਸੇ ਰੱਸੇ ਬੰਨਤੇ ਵੀ ਭਾਈ ਇਹ ਟੁਕੜੇ ਟੁਕੜੇ ਗੈਂਗ ਹੈ, ਫਲਾਣਾ ਹੈ, ਟਿੰਗੜਾ ਹੈ। ਵੀ ਨਹੀਂ ਆਉਂਦੇ ਸਮੇਂ ਦੇ ਵਿੱਚ ਗੱਲ ਕਿਹੜੇ ਪਾਸੇ ਨੂੰ ਮੋੜ ਕੱਟਦੀ ਆ। ਪਰ ਲੰਘੇ ਕੱਲ੍ਹ ਕਈ ਦਰਜਨ ਅਧਿਕਾਰੀ ਸਸਪੈਂਡ ਕੀਤੇ ਗਏ ਜਿਹੜੇ ਕਿ ਪੇਪਰ ਨਾਲ ਸੰਬੰਧਿਤ ਆ, ਉਹਨਾਂ ਦੇ ਉੱਤੇ ਸਖ਼ਤ ਕਾਨੂੰਨੀ ਕਾਰਵਾਈ ਵੀ ਹੋਣੀ ਆ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ ਨੇ 47 ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ। ਨਿਊਜ਼ ਏਜੰਸੀ ANI ਦੇ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖਬਰ ਆਈ ਆ। ਬਰਖਾਸਤ ਅਧਿਕਾਰੀਆਂ ਦੇ ਖਿਲਾਫ਼ ਅਪਰਾਧਿਕ ਪਰਚਾ ਦਰਜ ਕੀਤਾ ਜਾਵੇਗਾ। ਅਧਿਕਾਰੀਆਂ ਦੇ ਮੁਤਾਬਕ ਇਹ ਕਦਮ NTA ਵਿੱਚ ਵੱਡੇ ਪੱਧਰ ਦੇ ਉੱਤੇ ਹੋ ਰਹੇ ਬਦਲਾਵ ਦੇ ਤਹਿਤ ਚੁੱਕਿਆ ਗਿਆ। NTA ਦੇ ਵਿੱਚ ਸੁਧਾਰ ਦੇ ਲਈ ਛੇਤੀ ਹੀ ਹੋਰ ਐਕਸ਼ਨ ਲੈ ਜਾਣਗੇ। ਇੱਕ ਦਿਨ ਪਹਿਲਾਂ ਸਰਕਾਰ ਨੇ ਸਿੱਖਿਆ ਵਿਭਾਗ ਦੇ 2 ਸਕੱਤਰਾਂ ਨੂੰ ਬਦਲਿਆ ਸੀ। ਅਧਿਕਾਰੀਆਂ ਦੇ ਮੁਤਾਬਕ ਆਊਟਸੋਰਸਿੰਗ ਪ੍ਰਬੰਧਾਂ ਦੇ ਵਿੱਚ ਬਦਲਾਅ ਕੀਤਾ ਜਾਵੇਗਾ ਅਤੇ ਸੰਸਥਾ ਦੇ ਵਿੱਚ ਤਕਨੀਕੀ ਸੁਧਾਰ ਲਾਗੂ ਕੀਤੇ ਜਾਣਗੇ ਤਾਂ ਜੋ ਪ੍ਰੀਖਿਆਵਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਇਹੋ ਜਿਹਾ ਟੈਸਟਿੰਗ ਸਿਸਟਮ ਤਿਆਰ ਕੀਤਾ ਜਾ ਸਕੇ ਜਿਹਦੇ ਵਿੱਚ ਪੇਪਰ ਲੀਕ ਦੀ ਗੁੰਜਾਇਸ਼ ਨਾ ਰਹੇ। NTA 4 ਸੀਨੀਅਰ ਜਨਰਲ ਮੈਨੇਜਰ ਅਤੇ UPSC ਦੇ ਪ੍ਰਤਿਭਾ ਸੇਤੂ ਪੋਰਟਲ ਦੇ ਜ਼ਰੀਏ 16 ਯੰਗ ਪ੍ਰੋਫੈਸ਼ਨਲ ਨਿਯੁਕਤ ਕਰੇਗਾ। ਇੱਕ ਮੈਨੇਜਰ ਪ੍ਰਸ਼ਨ ਬੈਂਕ, ਪ੍ਰਸ਼ਨ ਪੱਤਰਾਂ ਦੀ ਮਾਨਤਾ ਪ੍ਰੀਖਿਆ ਅਤੇ AI ਬੇਸਡ ਮੁਲਾਂਕਣ ਪ੍ਰਣਾਲੀ ਦੇ ਡਿਵੈਲਪਮੈਂਟ ਦੇ ਉੱਤੇ ਨਜ਼ਰ ਰੱਖੇਗਾ। ਦੂਜਾ ਮੈਨੇਜਰ ਦੇਸ਼ ਦੇ 500 ਤੋਂ ਵੱਧ ਸ਼ਹਿਰਾਂ ਅਤੇ ਕੁਝ ਅੰਤਰਰਾਸ਼ਟਰੀ ਪ੍ਰੀਖਿਆ ਕੇਂਦਰਾਂ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲੇਗਾ। ਤੀਜਾ ਮੈਨੇਜਰ NTA ਦੀਆਂ ਸਾਰੀਆਂ ਡਿਜੀਟਲ ਪ੍ਰਣਾਲੀਆਂ, ਨੈੱਟਵਰਕ ਅਤੇ ਡਾਟਾ ਦੀ ਸਾਈਬਰ ਸੁਰੱਖਿਆ ਦਾ ਮੁਖੀ ਹੋਏਗਾ। ਇਹ ਸਿਕਿਉਰਿਟੀ ਆਪਰੇਸ਼ਨਜ਼ ਸੈਂਟਰ ਦੀ 24 ਘੰਟੇ ਨਿਗਰਾਨੀ ਕਰੇਗਾ। ਚੌਥਾ ਜਨਰਲ ਮੈਨੇਜਰ ਪ੍ਰੀਖਿਆ ਦੇ ਵਿੱਚ ਗੜਬੜੀਆਂ ਦੀ ਪੜਤਾਲ, ਡਿਜੀਟਲ ਫੋਰੈਂਸਿਕ ਪ੍ਰਣਾਲੀ ਵਿਕਸਿਤ ਕਰਨ ਦੇ ਲਈ CBI, IB, ED, ਸੂਬਾ ਪੁਲਿਸ ਅਤੇ ਸਾਈਬਰ ਕ੍ਰਾਈਮ ਇਕਾਈਆਂ ਦੇ ਨਾਲ ਕੋਆਰਡੀਨੇਟ ਕਰੇਗਾ ਅਤੇ ਪੇਪਰ ਲੀਕ ਦੇ ਮਾਮਲਿਆਂ ਦੇ ਵਿੱਚ ਪੜਤਾਲ ਦੇ ਵਿੱਚ ਢਿੱਲ ਨਾ ਹੋਵੇ ਇਸ ਗੱਲ ਦੇ ਉੱਤੇ ਨਜ਼ਰ ਵੀ ਰੱਖੇਗਾ। ਪੇਪਰ ਲੀਕ ਦੇ ਵਿੱਚ NTA ਦੇ ਵੱਲੋਂ ਅਧਿਕਾਰੀਆਂ ਨੂੰ ਹਟਾਉਣ ਦੀ ਇਹ ਕਾਰਵਾਈ ਪ੍ਰਧਾਨ ਮੰਤਰੀ ਮੋਦੀ ਦੇ ਵੀਡੀਓ ਮੈਸੇਜ ਦੇ 20 ਘੰਟੇ ਦੇ ਅੰਦਰ ਕੀਤੀ ਗਈ ਹੈ। ਦਰਅਸਲ PM ਨੇ ਵੀਰਵਾਰ ਦੀ ਰਾਤ ਨੂੰ 12 ਵਜੇ ਦੇ ਆਲੇ ਦੁਆਲੇ 2:30-3 ਮਿੰਟ ਦੀ ਇੱਕ ਵੀਡੀਓ ਜਾਰੀ ਕਰਕੇ ਸੁਨੇਹਾ ਦਿੱਤਾ ਸੀ ਕਿ ਦੇਸ਼ ਦੇ ਵਿੱਚ ਪੇਪਰ ਲੀਕ ਮਾਮਲੇ ਦੇ ਵਿੱਚ ਕੋਈ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਕਹਾਂਗੇ, ਜਿਸ ਤਰੀਕੇ ਦੇ ਨਾਲ ਇਹ ਬਹੁਤ ਵੱਡਾ ਮੁੱਦਾ ਬਣਿਆ।
6: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ 3 ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
3: ਇਸ ਤੋਂ ਵੱਡਾ ਮੁੱਦਾ ਇਸ ਕਰਕੇ ਨਹੀਂ ਕੋਈ ਭਾਰਤ ਦੇ ਵਿੱਚ ਕਿਉਂਕਿ ਇਹ ਵਿਦਿਆਰਥੀਆਂ ਦੇ ਭਵਿੱਖ ਦਾ ਸਵਾਲ ਆ। ਦੁਨੀਆ ਇਹ ਗੱਲ ਕਹਿੰਦੀ ਆ ਕਿ ਪ੍ਰਤਿਭਾਸ਼ੀਲ ਵਿਦਿਆਰਥੀ ਇੰਡੀਆ ਦੇ ਉਹ ਸਾਡੇ ਵਾਲੇ ਪਾਸੇ ਆ ਜਾਣ ਅਤੇ ਸਾਡੇ ਦੇਸ਼ ਦੇ ਵਿੱਚ ਪੇਪਰ ਲੀਕ ਹੋਣ ਕਰਕੇ ਉਹਨਾਂ ਦਾ ਭਵਿੱਖ ਬਰਬਾਦ ਹੋ ਜਾਂਦਾ ਅਤੇ ਖੁਦਕੁਸ਼ੀਆਂ ਕਰਦੇ ਆ, ਜਿਹਦੇ ਕਰਕੇ ਵਿਦਿਆਰਥੀ ਉੱਥੇ ਬੈਠੇ ਜਾਣ ਕੇ ਯੰਤਰ ਮੰਤਰ ਦੇ ਵਿੱਚ। ਜੇ ਕਿਸੇ ਨੂੰ ਭੁਲੇਖਾ ਹੋਵੇ ਜੀ ਕਿ ਇਹ ਬੰਦੇ ਫੰਡੀਆਂ ਵਾਲੇ ਹਨ, ਇਹ ਫਲਾਣੇ ਹਨ, ਢੀਂਗੜੇ ਹਨ, ਉਹਨੂੰ ਥੋੜ੍ਹਾ ਜਿਹਾ ਸਮਾਂ ਕੱਢ ਕੇ ਯੰਤਰ ਮੰਤਰ 'ਤੇ ਜਾਣਾ ਚਾਹੀਦਾ, ਏਸੀ ਲਾ ਕੇ ਠੰਡੀ ਥਾਂ 'ਤੇ ਬੈਠ ਕੇ ਅਤੇ ਠੋਲੇ ਛੱਡਣ ਦੀ ਥਾਂ ਦੇ ਉੱਤੇ ਪ੍ਰੈਕਟੀਕਲ ਤੌਰ ਦੇ ਉੱਤੇ ਗੱਲ ਨੂੰ ਵੇਖਣਾ ਚਾਹੀਦਾ ਕਿ ਕੀ ਹੋ ਰਿਹਾ ਅਤੇ ਕਿਵੇਂ ਕਿਵੇਂ ਹੋ ਰਿਹਾ। ਸੋ ਸਾਨੂੰ ਇਸ ਗੱਲ ਦੇ ਉੱਤੇ ਤਸੱਲੀ ਪ੍ਰਗਟਾਉਣੀ ਚਾਹੀਦੀ ਆ ਕਿ ਦੇਸ਼ ਦੀ ਜਵਾਨੀ ਦਾ ਇੱਕ ਹਿੱਸਾ ਅੱਜ ਵੀ ਜ਼ਮੀਨੀ ਪੱਧਰ ਦੇ ਨਾਲ ਜੁੜਿਆ ਹੋਇਆ, ਜਿਹੜਾ ਕਿ ਲੋੜ ਪੈਣ ਦੇ ਉੱਤੇ ਆਪਣੇ ਵੱਲੋਂ ਹੀ ਚੁਣੀਆਂ ਹੋਈਆਂ ਸਰਕਾਰਾਂ ਨੂੰ ਜਵਾਬਦੇਹ ਕਰਨ ਦੀ ਹਿੰਮਤ ਵੀ ਰੱਖਦਾ। ਜੇ ਇਹਨਾਂ ਨੂੰ ਨਿੰਦਣਾ ਹੋਵੇ ਤਾਂ ਭਾਵੇਂ ਜੋ ਮਰਜ਼ੀ ਕਰੀ ਜਾਗੇ, ਪਰ ਇਹ ਸਾਰਾ ਸੰਘਰਸ਼ ਉਹਨਾਂ ਲੋਕਾਂ ਨੇ ਮੂੰਹ ਦੇ ਉੱਤੇ ਚਪੇੜ ਆ ਜਿਹੜੇ ਘਰ ਬੈਠੀ ਇਹ ਗੱਲ ਕਹਿੰਦੇ ਰਹਿੰਦੇ ਜੀ ਕਿ ਫੰਡੀਆਂ ਵਾਲੇ ਹਨ, ਇਹ ਕਿਸੇ ਹੋਰ ਦੇਸ਼ ਦੇ ਬਿਠਾਏ ਹਨ, ਇਹ ਸਾਜ਼ਿਸ਼ੀ ਹਨ, ਇਹ ਕਿਸੇ ਸਿਆਸੀ ਧਿਰ ਦੇ ਲੋਕ ਹਨ। ਉਹਨਾਂ ਲੋਕਾਂ ਨੂੰ ਉੱਥੇ ਜਾ ਕੇ ਸਾਰੀ ਗੱਲ ਦੇਖਣੀ ਚਾਹੀਦੀ ਆ। ਇੰਨੀਆਂ ਜਵਾਨਾਂ ਦੇ ਉੱਤੇ, ਇਸ ਜਵਾਨੀ ਦੇ ਉੱਤੇ ਸਾਨੂੰ ਮਾਣ ਕਰਨਾ ਚਾਹੀਦਾ ਕਿ ਗਲਤ ਨੂੰ ਗਲਤ ਕਹਿਣ ਦਾ ਜਜ਼ਬਾ ਰੱਖਦੀ ਆ। ਅਤੇ ਜਿਹੜੇ ਨੇਤਾ ਇਹ ਗੱਲ ਕਹਿੰਦੇ ਸੀ ਕਿ ਇਹ ਤਾਂ ਕੋਕਰੇਜ ਹਨ, ਇਹ ਤਾਂ ਹਿੱਟ ਮਾਰਿਆ ਤਾਂ ਮਰ ਜਾਂਦੇ ਆ, ਅਤੇ ਉਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਜੀ ਕਿ ਅੱਧੀ ਅੱਧੀ ਰਾਤ ਨੂੰ ਉੱਠ ਕੇ ਵੀ ਫੈਸਲੇ ਲੈਣੇ ਪੈਂਦੇ ਆ। ਸੋ ਇਹਨਾਂ ਦੇ ਮਸਲੇ ਸਾਰੇ ਹੱਲ ਹੋਣ, ਦੇਸ਼ ਦੀ ਜਵਾਨੀ ਲਗਾਤਾਰ ਅੱਗੇ ਵਧੇ, ਪੇਪਰ ਲੀਕ ਬੰਦ ਹੋਣ, ਇਸ ਮਸਲੇ ਦੇ ਉੱਤੇ ਮਾੜੀ ਕੋਈ ਰਾਜਨੀਤੀ ਨਾ ਹੋਵੇ ਜਿਵੇਂ ਕਿ ਕੀਤੀ ਵੀ ਜਾ ਰਹੀ ਆ, ਅਤੇ ਇਸ ਮਸਲੇ ਦੇ ਵਿੱਚ ਕੋਈ ਹਿੰਦੂ ਮੁਸਲਮਾਨ ਵਾਲੀ ਗੱਲ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇਹ ਨੌਜਵਾਨ ਨੇ, ਇਹ ਪੜ੍ਹੇ ਲਿਖੇ ਨੇ, ਇਹ ਕੋਈ ਅਨਪੜ੍ਹ ਨਹੀਂ ਹੈਗੇ, ਇਹਨਾਂ ਨੂੰ ਆਪਣੇ ਭਵਿੱਖ ਦਾ ਫਿਕਰ ਆ, ਇਹਨਾਂ ਨੂੰ ਦੇਸ਼ ਦਾ ਫਿਕਰ ਆ, ਅਤੇ ਇਸ ਕਰਕੇ ਇਹ ਦਿਨ ਰਾਤ ਸੰਘਰਸ਼ ਦੇ ਰਾਹ ਦੇ ਉੱਤੇ ਤੁਰੇ ਹੋਏ ਆ। ਪਿਛਲੇ ਦੋ ਦਿਨਾਂ ਤੋਂ ਇਹ ਸਵਾਲ ਉੱਠ ਰਿਹਾ ਕਿ ਪੈਲਟ ਗੰਨ ਦੀ ਵਰਤੋਂ ਕੀਤੀ ਗਈ ਹੈ, ਜਦੋਂ ਪੁਲਿਸ ਦੇ ਵੱਲੋਂ ਲਾਠੀ ਚਾਰਜ ਕੀਤਾ ਗਿਆ ਵਿਦਿਆਰਥੀਆਂ ਦੇ ਉੱਤੇ, ਤਾਂ ਫਿਰ ਉੱਥੇ ਪੈਲਟ ਗੰਨ ਦੀ ਵਰਤੋਂ ਕੀਤੀ ਗਈ ਹੈ, ਜਿਹਦੇ ਕਰਕੇ ਸ਼ਰੇ ਕਈ ਵਿਦਿਆਰਥੀਆਂ ਦੇ ਸਰੀਰ ਦੇ ਵੱਖ ਵੱਖ ਅੰਗਾਂ ਦੇ ਉੱਤੇ ਲੱਗੇ ਆ। ਰਾਹੁਲ ਗਾਂਧੀ ਨੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ 40 ਮਿੰਟ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹ ਗੱਲ ਚੁੱਕੀ, ਅਤੇ ਲੰਘੇ ਕੱਲ ਇੱਕ ਵਿਦਿਆਰਥੀ ਨੂੰ ਵੀ ਮੀਡੀਆ ਦੇ ਮੂਹਰੇ ਕੀਤਾ ਕਿ ਆਹ ਦੇਖੋ ਜੀ ਇਹਦਾ ਹਾਲ ਆਹ ਕੀਤਾ ਗਿਆ। ਪੁਲਿਸ ਇਹ ਗੱਲ ਕਹਿੰਦੀ ਵੀ ਅਸੀਂ ਇਸ ਗੱਲ ਦੀ ਵਰਤੋਂ ਨਹੀਂ ਕੀਤੀ, ਸਰਕਾਰ ਇਹ ਗੱਲ ਕਹਿੰਦੀ ਜੀ ਕਿ ਇੱਦਾਂ ਦੀ ਗੱਲ ਨਹੀਂ ਆ, ਪਰ ਜਿਹੜੇ ਪੀੜਤ ਆ ਉਹ ਇਹ ਗੱਲ ਕਹਿੰਦੇ ਵੀ ਇਵੇਂ ਹੀ ਹੈ। ਇਸ ਵੇਲੇ ਇੱਕ ਵਿਦਿਆਰਥੀ ਪਤਾ ਲੱਗਾ ਕਿ ਵੈਂਟੀਲੇਟਰ ਦੇ ਉੱਤੇ ਵੀ ਆ, ਕੁਝ ਵਿਦਿਆਰਥੀ ਆਈ ਸੀ ਯੂ ਦੇ ਵਿੱਚ ਵੀ ਆ। ਹਾਂ, ਇਹ ਵੀ ਗੱਲ ਸੱਚੀ ਆ ਵੀ ਕਈ ਦਿੱਲੀ ਪੁਲਿਸ ਦੇ ਕਰਮਚਾਰੀ ਵੀ ਜ਼ਖਮੀ ਹੋਏ ਆ, ਪਰ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਜ਼ਖਮੀ ਹੋਏ ਆ। ਪੁਲਿਸ ਨੇ ਤਾਂ ਗੱਲ ਕਹਿ ਦਿੱਤੀ ਆ ਵੀ ਭਾਈ ਸੈਂਕੜਿਆਂ ਦੀ ਗਿਣਤੀ ਵਿੱਚ ਵਿਦਿਆਰਥੀ ਆ ਜਿਹੜੇ ਕਿ ਇੱਥੇ ਗਲਤ ਕੰਮ ਕਰਕੇ ਗਏ, ਜਿਹੜੇ ਕਿ ਹਿੰਸਾ ਫੈਲਾ ਕੇ ਗਏ ਆ, ਉਹਨਾਂ ਨੂੰ ਉਹਨਾਂ ਦੀਆਂ ਫੋਟੋਆਂ ਤਾਂ ਪਤਾ, ਪਰ ਇੱਥੇ ਪੁਲਿਸ ਵਾਲਿਆਂ ਨੇ ਜਿਹਨਾਂ ਡਾਂਗ ਵਰਾਈ ਆ ਉਹਨਾਂ ਦੀਆਂ ਫੋਟੋ ਸੋਸ਼ਲ ਮੀਡੀਆ 'ਤੇ ਤੈਰਦੀਆਂ ਫਿਰਦੀਆਂ, ਉਹਨਾਂ ਦੇ ਬਾਰੇ ਕੋਈ ਕਾਰਵਾਈ ਨਹੀਂ ਹੋਈ। ਉਹ ਜੀ ਬਿਨਾਂ ਨੇਮ ਪਲੇਟ ਦੇ, ਕਈ ਤਾਂ ਬਿਨਾਂ ਵਰਦੀ ਦੇ, ਅਤੇ ਕਈ ਕੁੜੀਆਂ ਦੇ ਨਾਲ ਭੱਦੀਆਂ ਹਰਕਤਾਂ ਕਰਦੇ, ਪੁਲਿਸ ਮੁਲਾਜ਼ਮ ਪਿੱਠ ਦੇ ਵੱਲ ਡਾਂਗ ਧੱਕਦੇ, ਇਹ ਵੀ ਅਸੀਂ ਵੀਡੀਓ 'ਚ ਦੇਖੇ ਆ, ਅਤੇ ਫਿਰ ਉਹਨਾਂ ਦੇ ਉੱਤੇ ਕੋਈ ਕਾਰਵਾਈ ਹਾਲੇ ਤੱਕ ਨਹੀਂ ਹੋਈ ਜਿਹੜੀ ਕਿ ਹੁਣ ਤੱਕ ਹੋ ਜਾਣੀ ਚਾਹੀਦੀ ਸੀ। ਕੀ ਆਉਂਦੇ ਸਮੇਂ ਦੇ ਵਿੱਚ ਸੱਚੀ ਮੁੱਚੀ ਕਿਸੇ ਵਿਦਿਆਰਥੀ ਦੇ ਉੱਤੇ ਕਾਨੂੰਨੀ ਕਾਰਵਾਈ ਨਹੀਂ ਹੋਊਗੀ? ਕਿਉਂਕਿ ਕੇਂਦਰ ਨੇ ਦੋਵਾਂ ਮੰਤਰੀਆਂ ਨੇ ਇਹ ਗੱਲ ਕਹੀ ਆ ਕਿ ਇਸ ਅੰਦੋਲਨ ਦੇ ਵਿੱਚ ਸੰਸਦ ਭਵਨ ਦੇ ਵੱਲ ਜਾਣ ਵੇਲੇ ਜਾਂ ਯੰਤਰ ਮੰਤਰ ਦੇ ਵਿੱਚ ਇਸ ਅੰਦੋਲਨ ਦੇ ਚੱਲਦਿਆਂ ਕਿਸੇ ਵੀ ਵਿਦਿਆਰਥੀ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਊਗੀ, ਕੋਈ ਪਰਚਾ ਨਹੀਂ ਹੋਊਗਾ, ਕੋਈ ਜੇਲ੍ਹ ਨਹੀਂ ਜਾਣਾ ਪਊ, ਕੋਈ ਅਦਾਲਤੀ ਚੱਕਰ ਵੀ ਨਹੀਂ ਹੋਊਗਾ। ਇਹ ਗੱਲ ਉਹਨਾਂ ਨੇ ਸੋਨਮ ਵਾਂਗਚੁਕ ਨੂੰ ਅਤੇ ਜਿਹੜੇ ਕਾਂਗਰਸ ਜਨਤਾ ਪਾਰਟੀ ਦੇ ਦੋ ਨੇਤਾ ਗਏ ਸੀ ਲੰਘੇ ਕੱਲ੍ਹ ਮੀਟਿੰਗ ਕਰਨ ਦੇ ਲਈ, ਉਹਨਾਂ ਨੂੰ ਵੀ ਕੇਂਦਰ ਨੇ ਕਹਿ ਦਿੱਤੀ ਆ। ਸੋ ਵੇਨੇ ਕੀ ਬਣਦਾ ਉਹਦੇ ਸਮੇਂ ਦੇ ਵਿੱਚ, ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਫਿਰ ਕਰਾਂਗੇ ਟਿੱਪਣੀ। ਦਿੱਲੀ ਪੁਲਿਸ ਫੇਸ ਰਿਕੋਗਨਾਈਜੇਸ਼ਨ ਸਿਸਟਮ ਦੇ ਜ਼ਰੀਏ ਜੰਤਰ ਮੰਤਰ 'ਤੇ ਅੰਦੋਲਨ ਕਰਨ ਵਾਲਿਆਂ ਦੀ ਪਛਾਣ ਕਰ ਰਹੀ ਹੈ। 2500 ਲੋਕ ਇਹੋ ਜਿਹੇ ਮਿਲੇ ਨੇ ਜਿਨ੍ਹਾਂ ਦਾ ਪਿਛਲਾ ਅਪਰਾਧਿਕ ਰਿਕਾਰਡ ਰਿਹਾ। ਇਹਦੇ ਵਿੱਚ ਵੈਸਟ ਦਿੱਲੀ, ਨੌਰਥ ਈਸਟ ਦਿੱਲੀ, ਸਾਊਥ ਦਿੱਲੀ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਲੋਕ ਨੇ। ਸੂਤਰਾਂ ਦੇ ਮੁਤਾਬਕ ਵਾਇਰਲ ਸੋਸ਼ਲ ਮੀਡੀਆ ਪੋਸਟ CCTV ਫੁਟੇਜ ਦੀ FCR ਦੀ ਪੜਤਾਲ ਕਰਨ ਦੇ ਉੱਤੇ ਇਹਨਾਂ ਲੋਕਾਂ ਦੀ ਪਛਾਣ ਹੋਈ ਆ। ਯੰਤਰ ਮੰਤਰ 'ਤੇ ਕਾਂਗਰਸ ਪਾਰਟੀ ਦੇ ਪ੍ਰਦਰਸ਼ਨ ਦੌਰਾਨ ਹਿੰਸਾ ਹੋਈ ਸੀ, ਪੁਲਿਸ ਅਤੇ ਵਿਦਿਆਰਥੀਆਂ ਦਰਮਿਆਨ ਝੜਪ ਹੋਈ, ਕਈ ਵੀਡੀਓ ਸਾਹਮਣੇ ਆਈਆਂ ਜਿਹਦੇ ਵਿੱਚ ਫੋਰਸਿਸ ਦੇ ਉੱਤੇ ਧੱਕਾ ਕਰਨ ਦੇ ਦੋਸ਼ ਵੀ ਲੱਗੇ, ਜਿਸ ਤੋਂ ਬਾਅਦ ਦਿੱਲੀ ਪੁਲਿਸ ਪ੍ਰਦਰਸ਼ਨ ਦੀ ਫੁਟੇਜ ਦੀ ਪੜਤਾਲ ਕਰ ਰਿਹਾ। ਇਸੇ ਦਰਮਿਆਨ ਰੈਪਿਡ ਐਕਸ਼ਨ ਫੋਰਸ ਨੇ ਵੀ ਜ਼ਰੂਰਤ ਤੋਂ ਵੱਧ ਬਲ ਪ੍ਰਯੋਗ ਅਤੇ ਪੈਲਟ ਗੰਨ ਚਲਾਉਣ ਦੇ ਦੋਸ਼ਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਆ। ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਲਾਅ ਐਂਡ ਆਰਡਰ ਦੇਵੇਸ਼ ਕੁਮਾਰ ਸ਼੍ਰੀਵਾਸਤਵ ਨੇ ਇਹ ਗੱਲ ਕਹੀ ਆ ਕਿ ਕਾਂਗਰਸ ਜਨਤਾ ਪਾਰਟੀ ਪ੍ਰੋਟੈਸਟ ਨੂੰ ਲੈ ਕੇ ਦਿੱਲੀ ਪੁਲਿਸ ਨੇ ਕਿਸੇ ਵੀ ਅਧਿਕਾਰੀ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਕਿਸੇ ਪੁਲਿਸ ਕਰਮਚਾਰੀ ਜਾਂ ਅਧਿਕਾਰੀ ਨੂੰ ਸਸਪੈਂਡ ਕਰਨ ਜਾਂ ਵਿਭਾਗੀ ਕਾਰਵਾਈ ਕਰਨ ਦੀ ਸੋਸ਼ਲ ਮੀਡੀਆ ਦੇ ਉੱਤੇ ਆਈ ਖਬਰ ਗਲਤ ਹੈ।
6: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
7: Serving Winnipeg for over 50 years. This is 92.7 FM CKJS. This summer, look for the CKJS Street Team at events all across Winnipeg, from concerts to festivals and everything in between. We'll bring the party wherever we go. When you see us, stop by for prizes, giveaways, and your chance to win a $200 Red River Co-op gas card. The CKJS Street Team, sponsored by Vicker Automotive Group, Red River Co-op, and JD Sports in Polo Park and St. Vital Center. And presented by 92.7 FM CKJS.
3: ਪੁਲਿਸ ਦੇ ਵੱਲੋਂ ਲਾਅ ਐਂਡ ਆਰਡਰ ਨੂੰ ਬਣਾਈ ਰੱਖਣ ਦੇ ਲਈ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਗਈ। ਜਿੰਨੇ ਪੁਲਿਸ ਅਫੀਸ਼ੀਅਲ ਜ਼ਖਮੀ ਹੋਏ ਨੇ ਇਹਦੇ ਵਿੱਚੋਂ ਬਹੁਤਿਆਂ ਨੂੰ ਹੁਣ ਤੱਕ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਹੈ ਅਤੇ ਉਹਨਾਂ ਦੀ ਮੁੜ ਕੇ ਡਿਊਟੀ ਲਾ ਦਿੱਤੀ ਗਈ ਹੈ। ਉੱਧਰ ਪਤਾ ਲੱਗਾ ਜੀ ਕਿ RAF ਪੈਲਟ ਗਨ ਚਲਾਉਣ ਦੇ ਦੋਸ਼ਾਂ ਦੀ ਜਾਂਚ ਪੜਤਾਲ ਕਰੇਗੀ। ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ ਕਿ ਇਸ ਵੇਲੇ ਦੇਸ਼ ਦੀ ਜਵਾਨੀ ਨੂੰ ਇਹਨਾਂ ਵਿਦਿਆਰਥੀਆਂ ਨੂੰ ਕੁਚਲਣ ਦੇ ਲਈ ਜਿਸ ਤਰੀਕੇ ਦਾ ਬਲ ਵਰਤਿਆ ਗਿਆ ਇਹ ਪੂਰੀ ਦੁਨੀਆ ਦੇ ਵਿੱਚ ਇਹ ਦੱਸ ਗਿਆ ਕਿ ਕੇਂਦਰ ਦੀ ਸਰਕਾਰ ਕਿੰਨੀ ਕੁ ਸਿਹਰਦਾ ਅਤੇ ਅਸੀਂ ਆਪਣੇ ਦੇਸ਼ ਦੀ ਜਵਾਨੀ ਦੇ ਨਾਲ ਕਿੰਨਾ ਖੜ੍ਹੇ ਹਾਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਕਹਾਂਗੇ, ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਵੀ ਕਈ ਕ੍ਰਿਮੀਨਲ ਰਿਕਾਰਡ ਵਾਲੇ ਲੋਕ ਵੀ ਇੱਥੇ ਪਹੁੰਚੇ ਹੋਣਗੇ। ਕਿਸੇ ਦੇ ਮੱਥੇ ਦੇ ਉੱਤੇ ਨਹੀਂ ਲਿਖਿਆ ਹੁੰਦਾ, ਜਾਂ ਤਾਂ ਹੋਵੇ ਨਾ ਕੋਈ ਬੰਦੇ ਦੇ ਮੱਥੇ ਦੇ ਉੱਤੇ ਲਿਖਿਆ ਕਿ ਭਾਈ ਇਸ ਬੰਦੇ ਨੇ ਗਲਤ ਕੰਮ ਕੀਤੇ ਆ, ਇਹਦਾ ਅਪਰਾਧਿਕ ਰਿਕਾਰਡ ਆ ਅਤੇ ਇਹ ਇੱਥੇ ਪਹੁੰਚ ਗਿਆ। ਅਤੇ ਨਾ ਹੀ ਕਿਸੇ ਪੁਲਿਸ ਵਾਲੇ ਦੇ ਮੱਥੇ ਦੇ ਉੱਤੇ ਲਿਖਿਆ ਸੀ ਕਿ ਭਾਈ ਇਹਨੇ ਅਗਲੇ 15 ਮਿੰਟ ਦੇ ਵਿੱਚ ਕੁੜੀਆਂ ਦੇ ਉੱਤੇ ਡਾਂਗ ਭਰਾਉਣੀ ਆ, ਇਹਨਾਂ ਨੇ ਕੁੜੀਆਂ ਦੇ ਨਾਲ ਭੱਦੀਆਂ ਹਰਕਤਾਂ ਕਰਨੀਆਂ, ਬਿਨਾਂ ਨੇਮ ਪਲੇਟ ਵਾਲੇ ਪੁਲਿਸ ਮੁਲਾਜ਼ਮਾਂ ਨੇ ਇੱਥੇ ਆ ਕੇ ਕਹਿ ਹਟਾਉਣਾ। ਪਤਾ ਦੋਵਾਂ ਧਿਰਾਂ ਦਾ ਹੀ ਨਹੀਂ ਸੀ, ਪਰ ਜਦੋਂ ਇਹ ਗੱਲ ਕਹੀ ਜਾਂਦੀ ਜੀ ਕਿ ਇੱਥੇ ਮਾਹੌਲ ਨੂੰ ਖਰਾਬ ਕੀਤਾ ਗਿਆ, ਪੁਲਿਸ ਨੇ ਵੀ ਖਰਾਬ ਕੀਤਾ, ਉਹਨਾਂ ਨੇ ਲਾਠੀਚਾਰਜ ਕੀਤਾ ਅਤੇ ਵਿਦਿਆਰਥੀਆਂ ਨੇ ਵੀ ਭੜਕ ਕੇ ਪੱਥਰਬਾਜ਼ੀ ਕੀਤੀ ਪੁਲਿਸ ਵਾਲਿਆਂ ਦੇ ਵੱਲ।
6: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ, ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ੋਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1147 ਜੈਫਰਸਨ ਐਵਨਿਊ 'ਤੇ ਤੁਸੀਂ ਜਾਣਾ।
3: ਪਰ ਜੇ ਮੰਨ ਲਓ 2500 ਦੇ ਕਰੀਬ ਅਪਰਾਧਿਕ ਲੋਕਾਂ ਦੀ ਪਛਾਣ ਹੋ ਗਈ ਆ, ਚਲੋ ਠੀਕ ਆ, ਉਹਨਾਂ ਦੇ ਉੱਤੇ ਕਾਰਵਾਈ ਹੋਊਗੀ। ਪਰ ਜਿਹੜੇ ਪੁਲਿਸ ਵਾਲਿਆਂ ਨੇ ਡਾਂਗ ਭਰਾਈ ਆ, ਉਹਨਾਂ ਦੀਆਂ ਵੀ ਤਾਂ ਵੀਡੀਓ ਸਭ ਦੇ ਸਾਹਮਣੇ ਆ, ਕੁੱਲ ਦੁਨੀਆਂ ਦੇ ਵਿੱਚ ਫੈਲੀਆਂ, ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ? ਜੇ ਉਹਨਾਂ ਨੇ ਡਾਂਗ ਭਰਾਈ ਤਾਂ ਇਹ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੇ ਲਈ ਭਰਾਈ, ਅਤੇ ਜੇਕਰ ਵਿਦਿਆਰਥੀਆਂ ਨੇ ਆਪਣਾ ਬਚਾਅ ਕੀਤਾ ਅਤੇ ਫਿਰ ਉਹਨਾਂ ਨੇ ਭਾਈ ਹਿੰਸਾ ਫੈਲਾਈ ਆ ਅਤੇ ਉਹਨਾਂ ਨੇ ਭਾਈ ਪੁਲਿਸ ਦੇ ਕੰਮ ਦੇ ਵਿੱਚ ਵਿਘਨ ਪਾਇਆ, ਇਹਦਾ ਮਤਲਬ ਇਹ ਹੋਇਆ ਵੀ ਜਦੋਂ ਤੁਹਾਡੇ ਪੁਲਿਸ ਡਾਂਗਾ ਮਾਰੇ ਤੁਸੀਂ ਅੱਖਾਂ ਬੰਦ ਕਰਕੇ ਮੂਹਰੇ ਖੜ੍ਹ ਜਾਓ ਅਤੇ ਆਪਣੇ ਧਰਮ ਦਾ ਨਾਂ ਲਓ ਵੀ ਭਾਈ ਕੋਈ ਗੱਲ ਨਹੀਂ, ਸਾਡਾ ਸਿਰ ਪਾੜ ਦੇ, ਸਾਡੀਆਂ ਲੱਤਾਂ ਛਾਂਗ ਦੇ, ਸਾਡਾ ਲੱਕ ਤੋੜ ਦੇ, ਸਾਡੀਆਂ ਬਾਹਾਂ ਤੋੜ ਦੇ। ਕਹਿਣ ਦਾ ਭਾਵ ਇਹ ਜੀ ਕਿ ਜੇਕਰ ਵਿਦਿਆਰਥੀਆਂ ਨੇ ਕੁਝ ਕੀਤਾ ਉਹ ਵੀ ਗਲਤ ਆ, ਉਹਨੂੰ ਆਪਾਂ ਹਿੰਸਾ ਕਹਿੰਦੇ ਹਾਂ, ਅਤੇ ਜੋ ਪੁਲਿਸ ਦੇ ਵੱਲੋਂ ਕੀਤਾ ਗਿਆ ਉਹ ਹਿੰਸਾ ਦੇ ਵਿੱਚ ਹੋਰ ਅੱਗ ਲਾਉਣ ਵਾਲੀ ਗੱਲ ਆ, ਉਹਦੇ ਵਿੱਚ ਵੀ ਉਹਨਾਂ ਨੇ ਯੋਗਦਾਨ ਪਾਇਆ, ਉਹਨਾਂ ਨੇ ਕੋਈ ਅਹਿੰਸਾ ਦਾ ਪਾਠ ਨਹੀਂ ਇੱਥੇ ਪੜ੍ਹਿਆ ਜਾਂ ਪੜ੍ਹਾਇਆ। ਵਿਦਿਆਰਥੀ ਤਾਂ ਉਹ ਵੀ ਹੈ ਜਿਹੜੇ ਕਿ ਪੁਲਿਸ ਮੁਲਾਜ਼ਮਾਂ ਨੂੰ ਹੁਣ ਫੁੱਲ ਭੇਟ ਕਰਦੇ ਆ, ਉਹ ਕਹਿੰਦੇ ਜੀ ਕਿ ਕੱਲ੍ਹ ਤੁਸੀਂ ਸਾਡੇ ਡਾਂਗਾਂ ਬਹੁਤ ਮਾਰੀਆਂ, ਤੁਸੀਂ ਥੱਕ ਗਏ ਹੋਵੋਗੇ, ਤੁਸੀਂ ਆਪਣੇ ਬੱਚਿਆਂ ਨੂੰ ਕਿਰਪਾ ਕਰਕੇ ਦੱਸੋ ਵੀ ਕੱਲ੍ਹ ਅਸੀਂ ਹੋਰਾਂ ਦੇ ਬੱਚੇ ਬਹੁਤ ਕੁੱਟੇ ਆ, ਤੁਸੀਂ ਦੱਸੋ ਆਪਣੇ ਬੱਚਿਆਂ ਨੂੰ ਕਿ ਅੱਜ ਸਾਨੂੰ ਫੁੱਲ ਦਿੱਤੇ ਉਹਨਾਂ ਬੱਚਿਆਂ ਨੇ ਜਿਹਨਾਂ ਨੂੰ ਕੱਲ੍ਹ ਕੁੱਟਿਆ ਗਿਆ। ਮਤਲਬ ਇੱਥੇ ਪੱਖਪਾਤ ਨਹੀਂ ਹੋਣਾ ਚਾਹੀਦਾ, ਜਦੋਂ ਕਿਤੇ ਇਕੱਠ ਹੁੰਦਾ ਉਹਦੇ ਵਿੱਚ ਕੁਝ ਅਨਸਰ ਗਲਤ ਵੀ ਹੁੰਦੇ ਆ। ਮੈਂ ਅੱਗੇ ਵੀ ਗੱਲ ਕਹਿੰਦਾ ਹੁੰਦਾ ਕਿ ਹੌਲੀ ਹੌਲੀ ਵੱਖ ਵੱਖ ਅੰਦੋਲਨ ਕਈ ਤਰ੍ਹਾਂ ਦੇ ਰੂਪ ਲੈ ਜਾਂਦੇ ਜਦੋਂ ਲੰਮਾ ਸਮਾਂ ਚੱਲਦੇ ਆ। ਕਿਸੇ ਇੱਕ ਬੰਦੇ ਦੇ ਬਾਰੇ ਗਰੰਟੀ ਤਾਂ ਲਈ ਜਾ ਸਕਦੀ ਆ, ਪਰ ਜੇ ਵੱਖ ਵੱਖ ਥਾਵਾਂ ਤੋਂ ਕਿਤੇ 20,000, 50,000, 10,000, 5,000 ਬੰਦਾ ਇਕੱਠਾ ਹੋਇਆ ਹੋਵੇ ਤਾਂ ਫਿਰ ਉਹਦੇ ਬਾਰੇ ਗਰੰਟੀ ਨਹੀਂ ਲਈ ਜਾ ਸਕਦੀ। ਪਰ ਪੁਲਿਸ ਵੀ ਇਸ ਥਾਂ 'ਤੇ ਗਲਤ ਆ, ਅਧਿਕਾਰੀਆਂ ਨੂੰ ਪੁਲਿਸ ਦੇ ਉੱਤੇ ਵੀ ਕਾਰਵਾਈ ਕਰਨੀ ਚਾਹੀਦੀ ਆ ਕਿ ਜਿਨ੍ਹਾਂ ਨੇ ਅਮਨ ਕਾਨੂੰਨ ਦੀ ਸਥਿਤੀ ਬਣਾ ਕੇ ਰੱਖਣੀ ਸੀ ਉਹਨਾਂ ਨੇ ਉੱਥੇ ਅਥਰੂ ਗੈਸ ਦੇ ਗੋਲੇ ਭਰਾਏ ਆ। ਇਹ ਕਿਸੇ ਦੁਸ਼ਮਣ ਦੇਸ਼ ਤੋਂ ਥੋੜ੍ਹੀ ਆਏ ਸੀ, ਆਪਣੇ ਦੇਸ਼ ਦੇ ਬੱਚੇ ਆ, ਆਪਣੇ ਬੱਚੇ ਆ, ਅਤੇ ਇਹ ਕੁਝ ਨਹੀਂ ਸੀ ਹੋਣਾ ਚਾਹੀਦਾ। ਲੰਘੇ ਕੱਲ੍ਹ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਰਵਨੀਤ ਸਿੰਘ ਬਿੱਟੂ ਆਪਾਂ ਜਾਣਦੇ ਕਿ ਕੇਂਦਰੀ ਰਾਜ ਮੰਤਰੀ ਰੇਲ ਮਹਿਕਮੇ ਦੇ ਪਰਸੋਂ ਤੱਕ ਉਹਨਾਂ ਦੀਆਂ ਖਬਰਾਂ ਇਹ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਰੇਲ ਪ੍ਰੋਜੈਕਟ ਜਿਹੜੇ ਅਧੂਰੇ ਪਏ ਆ, ਕੇਂਦਰ ਦੇ ਵੱਲੋਂ ਪੈਸੇ ਭੇਜਣ ਦੇ ਬਾਵਜੂਦ ਅਧੂਰੇ ਪਏ ਆ। ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਇਹ ਤੁਸੀਂ ਜ਼ਮੀਨਾਂ ਅਕਵਾਇਰ ਨਹੀਂ ਕਰ ਰਹੇ ਅਤੇ ਇਸ ਵੇਲੇ ਸਮੱਸਿਆ ਬਹੁਤ ਵਧੀ ਹੋਈ ਆ। ਸੋ ਹੁਣ ਪਤਾ ਲੱਗਾ ਬੜੀ ਮਹੱਤਵਪੂਰਨ ਜਾਣਕਾਰੀ ਆ ਕਿ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ। ਹੁਣ ਬਿੱਟੂ ਹੋਰੀ ਸਾਬਕਾ ਮੰਤਰੀ, ਸਾਬਕਾ MP, ਸਾਬਕਾ ਰਾਜ ਸਭਾ ਮੈਂਬਰ ਅਤੇ ਸਭ ਕੁਝ ਸਾਬਕਾ ਹੀ ਆ।
6: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। ਦੋ ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟ੍ਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
3: ਬਿੱਟੂ ਹੋਰਾਂ ਦਾ ਪੰਜਾਬ ਦੇ ਵਿੱਚ BJP ਨਾਲ ਜੁੜ ਕੇ ਕੀ ਭਵਿੱਖ ਆਉਂਦੇ ਸਮੇਂ 'ਚ ਬਣੂਗਾ ਇਹ ਸਮਾਂ ਦੱਸੂਗਾ। ਪਰ ਬਿੱਟੂ ਹੋਰੀ ਹਾਰ ਕੇ ਕੇਂਦਰ ਦੇ ਮੰਤਰੀ ਬਣੇ ਅਤੇ ਇਹਦੇ ਬਾਬਤ ਬਹੁਤ ਵੱਡੀ ਚਰਚਾ ਚੱਲੀ ਸੀ ਵੀ ਭਾਈ ਉਹਨਾਂ ਨੇ ਬਹੁਤ ਕੁਝ ਖੱਟਿਆ। ਪਰ ਹੁਣ ਉਹਨਾਂ ਨੇ ਕੀ ਖੱਟਿਆ, ਹੁਣ ਸਵਾਲ ਇਹ ਆ, ਕਿਉਂਕਿ ਹੁਣ ਉਹ ਸਾਬਕਾ ਹੋ ਗਿਆ। ਕੀ ਉਹਨਾਂ ਨੂੰ BJP ਪੰਜਾਬ ਦੇ ਵਿੱਚ ਮੂਹਰੇ ਕਰਕੇ ਚੋਣ ਲੜਨਾ ਚਾਹੁੰਦੀ ਆ, ਜਾਂ ਕੀ BJP ਪੰਜਾਬ ਦੇ ਕਿਸੇ ਹੋਰ ਨੇਤਾ ਨੂੰ ਕੇਂਦਰੀ ਰਾਜ ਮੰਤਰੀ ਬਣਾਉਣ ਦੇ ਰਾਹ ਦੇ ਉੱਤੇ ਆ, ਇਹ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗਣਾ। ਕੁਝ ਲੋਕ ਵਿਰੋਧਤਾ ਵੀ ਕਰਦੇ ਸੀ, ਟਕਸਾਲੀ BJP ਦੇ ਆਗੂ ਕਿ ਰਵਨੀਤ ਬਿੱਟੂ ਕੱਲ੍ਹ BJP 'ਚ ਸ਼ਾਮਿਲ ਹੋਏ ਆ ਅਤੇ ਹੁਣ ਇਹਨਾਂ ਨੂੰ ਇੰਨੇ ਵੱਡੇ ਰੁਤਬੇ 'ਤੇ ਬਿਠਾਤਾ ਅਤੇ ਟਕਸਾਲੀ ਗੁੱਸੇ ਸੀ ਇਸ ਮਾਮਲੇ ਦੇ ਵਿੱਚ। ਇਸੇ ਕਰਕੇ ਤਰਨ ਚੁੱਗ ਨੂੰ ਰਾਜ ਸਭਾ ਦਾ ਹੁਣ ਮੈਂਬਰ ਬਣਾਇਆ ਗਿਆ ਅਤੇ ਰਵਨੀਤ ਬਿੱਟੂ ਨੂੰ ਨਹੀਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਫਿਰ ਕਰਨ ਪੜੀ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਸਤੀਫੇ ਨੂੰ 24 ਜੁਲਾਈ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਵੀਕਾਰ ਵੀ ਕਰ ਲਿਆ। ਬਿੱਟੂ ਨੂੰ ਕੁਝ ਸਮਾਂ ਪਹਿਲਾਂ ਭਾਜਪਾ ਨੇ ਰਾਜ ਸਭਾ ਦੀ ਟਿਕਟ ਨਹੀਂ ਸੀ ਦਿੱਤੀ, ਜਿਹਦੇ ਕਰਕੇ ਉਹ ਹੁਣ ਸੰਸਦ ਮੈਂਬਰ ਨਹੀਂ ਸਨ। ਉਹ ਕੇਂਦਰ ਸਰਕਾਰ ਦੇ ਵਿੱਚ ਪੰਜਾਬ ਤੋਂ BJP ਦੇ ਇਕਲੌਤੇ ਰਾਜ ਮੰਤਰੀ ਸਨ। ਇਹਨਾਂ ਨੂੰ ਰੇਲ ਰਾਜ ਮਹਿਕਮਾ ਦਿੱਤਾ ਗਿਆ ਸੀ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੇ। ਹੁਣ ਬਿੱਟੂ ਅਗਲੇ ਸਾਲ ਹੋਣ ਵਾਲੀ ਪੰਜਾਬ ਵਿਧਾਨ ਸਭਾ ਦੀ ਚੋਣ ਲੜ ਸਕਦੇ ਨੇ। ਬਿੱਟੂ ਨੇ ਲੁਧਿਆਣਾ ਤੋਂ 2024 ਦੇ ਵਿੱਚ ਲੋਕ ਸਭਾ ਚੋਣ ਲੜੀ, ਉਹ ਹਾਰ ਗਏ ਅਤੇ ਭਾਜਪਾ ਨੇ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਦਾ ਮੈਂਬਰ ਬਣਾਇਆ ਅਤੇ 21 ਜੂਨ ਨੂੰ ਕਾਰਜਕਾਲ ਉਹਨਾਂ ਦਾ ਖਤਮ ਹੋ ਗਿਆ ਸੀ। ਭਾਜਪਾ ਨੇ ਉਹਨਾਂ ਦੀ ਥਾਂ ਅੰਮ੍ਰਿਤਸਰ ਤੋਂ ਭਾਜਪਾ ਨੇਤਾ ਤਰਨ ਚੁੱਗ ਨੂੰ ਰਾਜ ਸਭਾ ਵਿੱਚ ਭੇਜਿਆ। ਹਾਲਾਂਕਿ ਨਿਯਮਾਂ ਦੇ ਮੁਤਾਬਕ ਬਿੱਟੂ ਬਿਨਾਂ ਸੰਸਦ ਮੈਂਬਰ ਬਣੇ ਵੀ 6 ਮਹੀਨੇ ਯਾਨੀ ਕਿ 21 ਦਸੰਬਰ ਤੱਕ ਮੰਤਰੀ ਬਣੇ ਰਹਿ ਸਕਦੇ ਸੀ, ਪਰ ਅਚਾਨਕ ਉਹਨਾਂ ਦਾ ਅਸਤੀਫਾ ਸਾਹਮਣੇ ਆ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ, ਚਰਚਾ ਇਸ ਗੱਲ ਦੀ ਸੀ ਕਿ ਰਵਨੀਤ ਬਿੱਟੂ ਹੋਰਾਂ ਨੇ ਦਸੰਬਰ ਤੱਕ ਆਪਦਾ ਕਾਰਜਕਾਲ ਪੂਰਾ ਕਰ ਲੈਣਾ ਅਤੇ BJP ਨੇ ਉਹਨਾਂ ਨੂੰ ਪਰੇ ਨਹੀਂ ਕਰਨਾ, ਪਰ ਉਹਨਾਂ ਨੇ ਆਪ ਤਾਂ ਅਸਤੀਫਾ ਦਿੱਤਾ ਨਹੀਂ ਹੋਣਾ ਗਾ। ਉਹਨਾਂ ਨੇ ਮੰਗਿਆ, ਇਹਨਾਂ ਨੇ ਅਸਤੀਫਾ ਦਿੱਤਾ ਅਤੇ ਅਸਤੀਫਾ ਦਿੱਤੇ ਬਿਨਾਂ ਚਾਰਾ ਵੀ ਕੋਈ ਨਹੀਂ। ਪਰ ਹੁਣ ਆਮ ਆਦਮੀ ਪਾਰਟੀ ਨੇ ਟਿੱਚਰਾਂ ਕਰਨੀਆਂ ਸ਼ੁਰੂ ਕੀਤੀਆਂ ਵੀ ਤੁਸੀਂ ਵੀ ਸਤਲੁਜ ਦੇ ਵਹਿਣ ਦੇ ਵਿੱਚ ਵਹਿ ਗਏ, ਤੁਸੀਂ ਸਤਲੁਜ ਦੇ ਉੱਤੇ ਟਿੱਪਣੀਆਂ ਕਰਦੇ ਸੀ, ਤੁਸੀਂ ਬੜਾ ਕੁਝ ਕਹਿੰਦੇ ਸੀ, ਹੁਣ ਦੱਸੋ ਵੀ ਭਾਈ ਤੁਸੀਂ ਸਤਲੁਜ ਦੇ ਉੱਤੇ ਟਿੱਪਣੀਆਂ ਕਰਨ ਵਾਲੇ ਸਟੈਂਡ ਕਿੱਥੇ ਜੇ ਕਰਦੇ। ਉਹਨਾਂ ਨੇ ਇਹ ਗੱਲ ਕਹੀ ਆ। ਸੋ ਵੀ ਨਹੀਂ ਪੰਜਾਬ ਦੇ ਵਿੱਚ BJP ਕੀ ਜਲਵਾ ਦਿਖਾਉਂਦੀ ਆ, ਕਿੰਨਾ ਕੁ ਜਲਵਾ ਦਿਖਾਉਣ 'ਚ ਕਾਮਯਾਬ ਹੁੰਦੀ ਆ, ਪਰ ਰਵਨੀਤ ਬਿੱਟੂ ਦੀ ਚੜ੍ਹਤ ਘੱਟ ਗਈ ਆ। ਕਹਿਣ ਦਾ ਭਾਵ ਆਪਾਂ ਇਹ ਆ, ਸਿੱਟਾ ਇਹ ਆ, ਰਵਨੀਤ ਬਿੱਟੂ ਨੂੰ ਅਸੀਂ ਪਿਛਲੇ ਲਈ ਇੱਕ ਆਖਰੀ ਪ੍ਰੋਗਰਾਮ ਦੇ ਵਿੱਚ ਜਲੰਧਰ ਕੈਂਟ ਦੇ ਵਿੱਚ ਛਾਉਣੀ ਦੇ ਵਿੱਚ ਰੇਲਵੇ ਸਟੇਸ਼ਨ ਦਾ ਉਦਘਾਟਨ ਹੋਇਆ, ਪ੍ਰਧਾਨ ਮੰਤਰੀ ਸਾਹਿਬ ਨੇ ਕੀਤਾ। ਉੱਥੇ ਅਸੀਂ ਦੇਖਿਆ ਉਹਨਾਂ ਨੇ ਰੇਲਵੇ ਸਟੇਸ਼ਨ ਦੀਆਂ ਖੂਬੀਆਂ ਦੱਸੀਆਂ, ਉਹਨਾਂ ਨੇ ਦੱਸਿਆ ਜੀ ਕਿ ਇਹ ਏਅਰਪੋਰਟ ਵਰਗਾ। ਉਸ ਤੋਂ ਬਾਅਦ ਸ਼ਾਇਦ ਉਹਨਾਂ ਨੂੰ ਵੀ ਪਤਾ ਸੀ ਕਿ ਮੈਨੂੰ ਹੁਣ ਲਾਂਭੇ ਕਰ ਦਿੱਤਾ ਜਾਣਾ ਅਤੇ ਉਹ ਕਰ ਦਿੱਤਾ ਗਿਆ ਅਤੇ ਉਹਨਾਂ ਦਾ ਅਸਤੀਫਾ ਸਵੀਕਾਰ ਹੋ ਗਿਆ। ਸੋ ਵੇਨੇ ਪੰਜਾਬ ਤੋਂ ਸੁਨੀਲ ਜਾਖੜ ਨੂੰ ਜਾਂ ਤਰਨ ਚੁੱਗ ਨੂੰ ਜਾਂ ਕਿਸੇ ਹੋਰ ਨੂੰ ਉਹ ਕਿਹੜਾ ਚਿਹਰਾ ਹੋਊਗਾ ਜਿਹਨੂੰ ਕੇਂਦਰ ਦੇ ਵਿੱਚ BJP ਹੁਣ ਮੰਤਰੀ ਲਊਗੀ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਵਕਤ ਰੋਕਣ ਦਾ ਇਸ਼ਾਰਾ ਕਰ ਰਿਹਾ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

ਮਨ ਮੁਖੀਆ ਸਿਰ ਮਾਰ ਵਾਧ ਖਪਾਈਐ, ਠੱਗ ਮੁੱਠੀ ਕੂੜਿਆਰ ਬਨ ਚਲਾਈਐ, ਸਾਹਿਬ ਹਿਰਦੈ ਵਸਾਏ ਨਾ ਪਛੋਤਾ ਵਹੀ, ਗੁਨਹਾਂ ਬਖਸ਼ਣਹਾਰ ਸ਼ਬਦ ਕਮਾ ਵਹੀ, ਨਾਨਕ ਮੰਗੈ ਸੱਚ ਗੁਰਮੁਖ ਕਾਲੀਐ, ਮੈਂ ਤੁਝ ਬਿਨ ਅਵਰ ਨਾ ਕੋਏ ਨਜ਼ਰ ਨਿਹਾਲੀਐ। ਆਸਾ ਮਹੱਲਾ ਪਹਿਲਾ, ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬਨਹਰੀ ਆਵਲਾ, ਸੱਚ ਟਿਕੈ ਕਰ ਆਏ ਸ਼ਬਦੋ ਤਾਵਲਾ, ਜੈ ਦੇਖਾਂ ਤੈ ਸੋਏ ਅਵਰ ਨਾ ਜਾਣੀਐ, ਗੁਰ ਕੀ ਕਾਰ ਕਮਾਏ ਮਹਿਲ ਪਛਾਣੀਐ, ਰਹਾਓ ਆਪ ਮਿਲਾਵੈ ਸੱਚ ਤਾ ਮਨ ਭਾਵਈ, ਚੱਲੈ ਸਦਰ ਜਾਏ ਅੰਕ ਸਮਾਵਈ, ਸੱਚਾ ਸਾਹਿਬ ਮਨ ਵਸੈ, ਵਸਿਆ ਮਨ ਸੋਈ ਆਪੇ ਦੇ ਵਡਿਆਈਆਂ ਦੇ ਤੋਟ ਨਾ ਹੋਈ, ਅਬੇ ਤਬੇ ਕੀ ਚਾਕਰੀ ਕਿਉਂ ਦਰਗਹਿ ਪਾਵੈ, ਪੱਥਰ ਕੀ ਬੇੜੀ ਜੇ ਚੜੈ ਪਰ ਨਾਲ ਬੁਡਾਵੈ, ਆਪਣਾ ਮਨ ਵੇਚੀਐ ਸਿਰ ਦੀ ਜੈ ਨਾਲੇ, ਗੁਰਮੁਖ ਵਸਤ ਪਛਾਣੀਐ ਆਪਣਾ ਘਰ ਭਾਲੇ, ਜੰਮਣ ਮਰਨ ਆਖੀਐ ਤਨ ਕਰਤੈ ਕੀਆ, ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ, ਸਾਈ ਕਾਰ ਕਮਾਵਣੀ ਤੁਰਕੀ ਫੁਰਮਾਈ, ਜੇ ਮਨ ਸਤਿਗੁਰ ਦੇ ਮਿਲੈ ਕਿਨ ਕੀਮਤ ਪਾਈ, ਰਤਨਾ ਪਾਰਖ ਸੋ ਧਣੀ ਦਿਨ ਕੀਮਤ ਪਾਈ, ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ। ਆਸਾ ਮਹੱਲਾ ਪਹਿਲਾ, ਜਿਨੀ ਨਾ ਵਿਸਾਰਿਆ ਦੂਜੇ ਪਰਮ ਭੁਲਾਈ, ਮੂਲ ਛੋੜ ਡਾਲੀ ਲੱਗੇ ਕਿਆ ਪਾਵੈ ਸ਼ਾਈ,

ਪੂਰੀ ਮਤ ਭਾਈ ਆਦ ਜੁਗਾਦ ਨਿਰੰਜਨਾ ਜਨ ਹਰ ਸਰਣਾਈ ਸਾਹਿਬ ਮੇਰਾ ਏਕ ਹੈ ਅਵਰ ਨਹੀਂ ਭਾਈ ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ ਗੁਰਬਿਨ ਕਿਨੈ ਨਾ ਪਾਇਓ ਕੇਤੀ ਕਹਿ ਕਹਾਏ ਆਪ ਦਿਖਾਵੇ ਵਾਟੜੀ ਸੱਚੀ ਭਗਤ ਰੜਾਏ ਮਨਮੁਖ ਜੇ ਸਮਝਾਈਐ ਪੀ ਉਜੜ ਜਾਏ ਬਿਨ ਹਰ ਨਾਮ ਨਾ ਛੂਟਸੀ ਮਰ ਨਰਕ ਸਮਾਏ ਜਨਮ ਮਰੈ ਭਰਮਾਈਐ ਹਰ ਨਾਮ ਨਾ ਲੇਵੈ ਤਾਂ ਕੀ ਕੀਮਤ ਨਾ ਪਵੈ ਬਿਨ ਗੁਰ ਕੀ ਸੇਵੈ ਕਰਨੀ ਸੇਵ ਕਰਾਈਐ ਕਰਨੀ ਪੀਸਾਈ ਆਪ ਕਰੇ ਕਿਸੇ ਆਖੀਐ ਵੇਖੇ ਵਡਿਆਈ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ ਨਾਨਕ ਸਿਰ ਦੇ

ਵੱਡਾ ਪਾਕ ਸਤਿਗੁਰ ਮਿਲੈ ਪਾਈਐ ਭਗ ਨਿਰਬਾਣੀ। ਮੈਂ ਉਹ ਲੱਗੀ ਹਮ ਛੋਰੂ ਥਾਰੇ, ਜੋ ਤੂੰ ਰਾਖੈ ਤਿਉ ਰਹਾ ਮੁਖ ਨਾਮ ਹਮਾਰੇ ਰਹਾਉ। ਦਰਸ਼ਨ ਕੀ ਪਿਆਸਾ ਘਣੀ, ਭਾਣੇ ਮਨ ਪਾਈਐ ਮੇਰੇ ਠਾਕਰ ਹੱਥ ਵਡਿਆਈਆਂ, ਭਾਣੇ ਪਤ ਪਾਈਐ ਸੱਚ ਦੂਰ ਨਾ ਜਾਣੀਐ, ਅੰਤਰ ਹੈ ਸੋਈ ਜੈ ਦੇਖਾ ਤੈ ਰਵ ਰਹੇ ਕਿਨ ਕੀਮਤ ਹੋਈ। ਆਪ ਕਰੇ ਆਪੇ ਹਰੇ, ਵੇਖੇ ਵਡਿਆਈ ਗੁਰਮੁਖ ਹੋਏ ਨਿਹਾਲੀ ਐ ਇਉਂ ਕੀਮਤ ਪਾਈ। ਜੀਵਦਿਆਂ ਲਾਹ ਮਿਲੈ ਗੁਰਕਾਰ ਕਮਾਵੈ, ਪੂਰਬ ਹੋਵੇ ਲਿਖਿਆ ਤਾਂ ਸਤਿਗੁਰ ਪਾਵੈ। ਮਨਮੁਖ ਤੋਟਾ ਨਿਤ ਹੈ ਭਰਮੈ ਭਰਮਾਏ, ਮਨਮੁਖਿਆਂ ਦੇ ਨਾ ਚੇਤਈ ਕਿਉਂ ਦਰਸ਼ਨ ਪਾਏ। ਤਾਂ ਜਗ ਆਇਆ ਜਾਣੀਐ ਲਾਚ ਸੱਚੈ ਲਿਵ ਲਾਵੈ, ਤਾਂ ਜਗ ਆਇਆ ਜਾਣੀਐ ਸੱਚੈ ਲਿਵ ਲਾਏ, ਗੁਰ ਭੇਟੇ ਪਾਰਸ ਭਏ ਜੋਤੀ ਜੋਤ ਮਿਲਾਏ। ਅਹਿਨਿਸ ਰਹਿ ਨਿਰਾਲਮੋ ਕਾਰ ਤੁਰ ਕੀ ਕਰਨੀ, ਨਾਨਕ ਨਾਮ ਸੰਤੋਖੀਆ ਰਾਤੇ ਹਰ ਚਰਣੀ। ਆਸਾ ਮਹੱਲਾ ਪਹਿਲਾ, ਚੇਤਾ ਆਖਣੇ ਆਖੀਐ ਤਾਂ ਕਿ ਅੰਤ ਨਾ ਜਾਣਾ, ਮੈਂ ਨਿਤਰਿਆ ਤਰ ਏਕ ਤੂੰ ਮੈਂ ਤਾਨ ਸਤਾਣਾ। ਨਾਨਕ ਕੀ ਅਰਦਾਸ ਹੈ ਸਚਨਾਮ ਸੁਹੇਲਾ, ਆਪ ਗਿਆ ਸੋਜੀ ਪਈ ਗੁਰਸਬਦੀ ਮੇਲਾ ਰਹਾਉ। ਹਉ ਮੈਂ ਗਰਭ ਗਵਾਈਐ ਪਾਈਐ ਵਿਚਾਰ, ਸਾਹਿਬ ਸਿਉ ਮਨ ਮਾਨਿਆ ਦੇ ਸਾਚ ਆਧਾਰ, ਅਹਿ ਨਿਸ ਨਾਮ ਸੰਤੋਖੀਆ ਸੇਵਾ ਸਚ ਸਾਈ। ਤਾਂ ਕਹੋ ਬਿਘਨ ਨਾ ਲਾ ਗਈ, ਚੱਲੈ ਹੁਕਮਰ ਜਾਈ, ਹੁਕਮਰ ਜਾਈ ਜੋ ਚੱਲੈ ਸੋ ਪਵੈ ਖਜਾਨੈ, ਖੋਟੇ ਠਵਰ ਨਾ ਪਾਏ ਨੀ ਰਲੇ ਜੂਠਾਨੈ। ਨਿਤ ਨਿਤ ਖਰਾ ਸੰਭਾਲੀਐ ਸੱਚ ਸਬਦਾ ਪਾਈਐ, ਖੋਟੇ ਨਜ਼ਰ ਨਾ ਆਵਨੀ ਲੇਗਨ ਜਲਾਈਐ। ਜਿੰਨੀ ਆਤਮ ਚੀਨਿਆ ਪਰਮਾਤਮ ਸੋਈ, ਏਕੋ ਅੰਮ੍ਰਿਤ ਬਿਰਖ ਹੈ ਫਲੇ ਅੰਮ੍ਰਿਤ ਹੋਈ। ਅੰਮ੍ਰਿਤ ਫਲ ਜਿੰਨੀ ਚਾਖਿਆ ਸੱਚ ਰਹਿਆ ਗਾਈ, ਤਿੰਨਾ ਪਰਮ ਨਾ ਭੇਦ ਹੈ ਹਰਸਨ ਰਸਾਈ। ਹੁਕਮ ਸੰਜੋਗੀ ਆਇਆ ਚਲ ਸਦਾ ਰਜਾਈ, ਅਵਗੁਣਿਆਰੇ ਕਉ ਗੁਣ ਨਾਨਕੈ ਸੱਚ ਮਿਲੈ ਵਡਾਈ। ਆਸਾ ਮਹੱਲਾ ਪਹਿਲਾ, ਮਨ ਰਾਤੋ ਹਰਨਾ ਏ ਸੱਚ ਵਖਾਣਿਆ, ਲੋਕਾਂ ਦਾ ਕਿਹਾ ਜਾਏ ਜਦ ਭਾਣਿਆ। ਜੋ ਲਗ ਜੀਓ ਪ੍ਰਾਣ ਸੱਚ ਧਿਆਈਐ, ਲਾਹ ਹਰ ਗੁਣ ਗਾਏ ਮਿਲੈ ਸੁਖ ਪਾਈਐ ਰਹਾਉ। ਸੱਚੀ ਤੇਰੀ ਕਾਰ ਦੇ ਦਿਆਲ ਤੂੰ, ਹਉ ਜੀਵਾਂ ਤੁਧ ਸਾ ਲਾਹੇ ਮੈਂ ਟੇਕਿਆ ਧਾਰ ਤੂੰ। ਦਰ ਸੇਵਕ ਦਰਵਾਨ ਦਰ ਤੂੰ ਜਾਣਹੀ, ਭਗਤ ਤੇਰੀ ਹੈਰਾਨ ਦਰਦ ਗਵਾਵਹੀ। ਦਰਗਹਿ ਨਾ ਮਹਾਦੂਰ ਗੁਰਮੁਖ ਜਾਣ ਸੀ, ਵੇਲਾ ਸੱਚ ਪ੍ਰਵਾਨ ਸ਼ਬਦ ਪਛਾਣ ਸੀ। ਸਤ ਸੰਤੋਖ ਕਰ ਪਾਓ ਤੋਸਾ ਹਰ ਨਾਮ ਸੇ, ਮਨੋ ਛੋੜ ਵਿਕਾਰ ਸੱਚਾ ਸੱਚ ਦੇ ਸੱਚੇ ਸੱਚਾ।

ਤੂੰ ਉੱਤਮ ਹਉ ਨੀਚ ਸੇਵ ਕਾਂਡੀਆ, ਨਾਨਕ ਨਜ਼ਰ ਕਰੇ ਹੋ ਮਿਲੈ ਸਚ ਵਾਂਡੀਆ, ਆਸਾ ਮਹੱਲਾ ਪਹਿਲਾ। ਆਵਣ ਜਾਣਾ ਕਿਉਂ ਰਹੈ ਕਿਉਂ ਮੇਲਾ ਹੋਈ, ਜਨ ਮਰਨ ਕਾ ਦੋਕਣਾ ਨਿਸੈ ਸਾਧੋਈ, ਬਿਨ ਨਾਵੈ ਕਿਆ ਜੀਵਨਾ ਫਿੱਟ ਤ੍ਰਿਗ ਚਤਰਾਈ, ਸਤਿਗੁਰ ਸਾਧਨਾ ਸੇਵਿਆ ਹਰ ਭਗਤਨਾ ਭਾਈ ਰਹਾਓ। ਆਵਣ ਜਾਵਣ ਤਉ ਰਹੈ ਪਾਈਏ ਗੁਰਪੂਰਾ, ਰਾਮ ਨਾਮ ਤਨ ਰਾਸ ਦੇ ਬਿਨ ਸਹਿ ਪ੍ਰਮ ਪੂਰਾ, ਸੰਤ ਜਨਾ ਕਉ ਮਿਲ ਰਹੈ ਧਨ ਧਨ ਜਸ ਗਾਏ, ਆਦਿ ਪੁਰਖਿਆ ਪਰੰਪਰਾ ਗੁਰਮੁਖ ਹਰ ਪਾਏ। ਨਟੂਐ ਸੰਗ ਬਣਾਇਆ ਬਾਜੀ ਸੰਸਾਰਾ, ਖਿਨ ਪਲ ਬਾਜੀ ਦੇਖੀਐ ਉਜਰਤ ਨਹੀਂ ਬਾਰਾ, ਹਉ ਮੈਂ ਚੌਪੜ ਖੇਲਣਾ ਝੂਠੇ ਅੰਕਾਰਾ, ਸਭ ਜਗ ਹਾਰੈ ਸੋਜਣੈ ਗੁਰਸ਼ਬਦ ਵਿਚਾਰਾ, ਜਿਉ ਅੰਦਲੈ ਹੱਥ ਟੋਹਣੀ ਹਰ ਨਾਮ ਹਮਾਰੈ, ਰਾਮ ਨਾਮ ਹਰ ਟੇਕ ਹੈ ਨਿਸ ਦੌਤ ਸਵਾਰੈ, ਜਿਉ ਤੂੰ ਰਾਖੈ ਤਿਉ ਰਹਾਂ ਹਰ ਨਾਮ ਆਧਾਰਾ, ਅੰਤ ਸਿਖਾਈ ਪਾਇਆ ਜਨਮ ਦੁਆਰਾ, ਜਨਮ ਮਰਨ ਦੁੱਖ ਮੇਟਿਆ ਜਪ ਨਾਮ ਮੁਰਾਰੇ, ਨਾਨਕ ਨਾਮ ਨਾ ਵਿਸਰੈ ਪੂਰਾ ਗੁਰਤਾਰੇ। ਆਸਾ ਮਹੱਲਾ ਤੀਜਾ, ਅਸ਼ਟਪਦੀਆਂ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਾਸਤ ਬੇਦ ਸਿਮਰਤ ਸਰ ਤੇਰਾ, ਸੁਰਸਰੀ ਚਰਨ ਸਮਾਣੀ, ਸਾਖਾ ਤੀਨ ਮੂਲ ਮਤ ਰਾਵੈ ਤੂੰ ਤਾਂ ਸਰਵ ਵਿਡਾਣੀ, ਤਾਂ ਕੇ ਚਰਨ ਜਪੈ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਰਹਾਓ ਤੇ ਤੀਸ ਕਰੋੜੀ ਦਾਸ ਤੁਮਾਰੇ, ਰਿਧ ਸਿੱਧ ਪ੍ਰਾਣ ਆਧਾਰੀ, ਤਾਂ ਕੇ ਰੂਪ ਨਾ ਜਾਹੀ ਲਖਣੇ ਕਿਆ ਕਰੇ ਆਖ ਵਿਚਾਰੀ, ਤੀਨ ਗੁਣਾ ਤੇਰੇ ਯੁਗ ਹੀ ਅੰਤਰ, ਚਾਰੇ ਤੇਰੀਆਂ ਖਾਣੀ, ਕਰਮ ਹੋਵੇ ਤਾਂ ਪਰਮਪਤ ਪਾਈਐ ਕਥੇ ਕਥ ਕਹਾਣੀ, ਤੂੰ ਕਰਤਾ ਕੀਆ ਸਭ ਤੇਰਾ, ਕਿਆ ਕੋ ਕਰੇ ਪ੍ਰਾਣੀ, ਜਾਂ ਕੋ ਨਦਰ ਕਰੇ ਤੂੰ ਆਪਣੀ ਸਾਈ ਸਾਈ ਸਮਾਣੀ, ਨਾਮ ਤੇਰਾ ਸਭ ਕੋਈ ਲੇਤ ਹੈ, ਜੇਤੀ ਆਵਣ ਜਾਣੀ ਜਾਂ ਤੁਧ ਭਾਵੈ ਤਾਂ ਗੁਰਮੁਖ ਬੂਜੈ, ਹੋਰ ਮਨਮੁਖ ਫਿਰੈ ਇਹ ਆਣੀ, ਚਾਰੇ ਵੇਦ ਬ੍ਰਹਮੇ ਕਉ ਦੀਏ ਪੜਪੜ ਕਰੇ ਵਿਚਾਰੀ, ਤਾਂ ਕਾ ਹੁਕਮ ਨਾ ਬੂਜੈ ਬੱਪੜਾ, ਨਰਕ ਸੁਰਗ ਅਵਤਾਰੀ, ਜੁਗੈ ਜੁਗੈ ਕੇ ਰਾਜੇ ਕੀਏ ਗਾਵੈ ਕਰੇ ਅਵਤਾਰੀ, ਤਿਨ ਭੀ ਅੰਤ ਨਾ ਪਾਇਆ ਤਾਂ ਕਾ ਕਿਆ ਕਰੇ ਆਖ ਵਿਚਾਰੀ, ਤੂੰ ਸੱਚਾ ਤੇਰਾ ਕੀਆ ਸਭ ਸਾਚਾ, ਦੇਹ ਤਾਂ ਸੱਚ ਵਿਖਾਣੀ, ਜਾਂ ਕਹੋ ਸੱਚ ਬੁਝਾਵੇ ਆਪਣਾ ਸਹਿਜੇ ਨਾਮ ਸਮਾਣੀ। ਆਸਾ ਮਹੱਲਾ ਤੀਜਾ, ਸਤਿਗੁਰ ਹਮਰਾ ਪਰਮ ਗਵਾਇਆ, ਹਰ ਨਾਮ ਨਿਰੰਜਨ ਮਨ ਵਸਾਇਆ, ਸਭ ਚੀਨ ਸਵਾ ਸੁਖ ਪਾਇਆ, ਸੁਣ ਮਨ ਮੇਰੇ ਤਤ ਗਿਆਨ, ਦੇਵਣ ਵਾਲਾ ਸਭ ਜਾਣੈ ਗੁਰਮੁਖ ਪਾਈਐ ਨਾਮ ਨਿਧਾਨ, ਰਹਾਓ। ਸਤਿਗੁਰ ਭੇਟੇ ਕੀ ਵਡਿਆਈ, ਜਨ ਮਮਤਾ ਅਗਨ ਤ੍ਰਿਸ਼ਨਾ ਬੁਝਾਈ, ਸਹਿਜੇ ਮਾਤਾ ਹਰ ਗੁਣ ਗਾਈ, ਵਿਣ ਗੁਰ ਪੂਰੇ ਕੋਇ ਨਾ ਜਾਣੀ, ਮਾਇਆ ਮੋਇ ਦੂਜੈ ਲੁਭਾਣੀ, ਗੁਰਮੁਖ ਨਾਮ ਮਿਲੈ ਹਰ ਬਾਣੀ, ਗੁਰ ਸੇਵਾ ਤਪਾਂ ਸਿਰ ਤਪਸਾਰ, ਹਰ ਜੀਉ ਮਨ ਵਸੈ ਸਭ ਦੁੱਖ ਵਿਸਾਰਨ ਹਾਰ, ਦਰਸਾ ਚੈ ਦੀਸੈ ਸਚਿਆਰ, ਗੁਰ ਸੇਵਾ ਤੇ ਤ੍ਰਿਪਵਨ ਸੋਜੀ ਹੋਏ, ਆਪ ਪਛਾਣ ਹਰ ਪਾਵੈ ਸੋਏ, ਸਾਚੀ ਬਾਣੀ ਮਹਿਲ ਪ੍ਰਾਪਤ ਹੋਏ, ਗੁਰ ਸੇਵਾ ਤੇ ਸਭ ਕੁਲ ਉਧਾਰੇ, ਨਿਰਮਲ ਨਾਮ ਰੱਖੈ ਉਰਧਾਰੇ, ਸਾਬੀ ਸਾਚੀ ਸੋਭਾ ਸਾਜ ਦੁਆਰੇ, ਸੇਵੜ ਭਾਗੀ ਜੇ ਗੁਰ ਸੇਵਾ ਲਾਏ, ਅੰਦਨ ਭਗਤ ਸਚਨਾਮ ਦ੍ਰਿੜਾਏ, ਨਾਮੇ ਉਦਰੇ ਕੁਲ ਸਬਾਏ, ਨਾਨਕ ਸਾਚ ਕਹਿ ਵਿਚਾਰ, ਹਰ ਕਾ ਨਾਮ ਰੱਖੋ ਉਰਧਾਰ, ਹਰ ਭਗਤੀ ਰਾਤੇ ਮੁਖ ਦੁਆਰ। ਆਸਾ ਮਹੱਲਾ ਤੀਜਾ, ਆਸਾ ਆਸ

ਤੇ ਪਰੇ ਭੰਡਾਰਾ ਗੁਰਮੁਖ ਨਾਮ ਤੇ ਆਈ ਹੈ ਬੂਝੈ ਵਿਚਾਰਾ ਗੁਰਮੁਖ ਭਗਤ ਸਲਾਹ ਹੈ ਅੰਤਰ ਸ਼ਬਦਿਆ ਪਾਰਾ ਗੁਰਮੁਖ ਸੁਖ ਉਪਜੈ ਦੁੱਖ ਕਦੇ ਨਾ ਹੋਈ ਗੁਰਮੁਖ ਹਮੈ ਮਾਰੀ ਹੈ ਮਨ ਨਿਰਮਲ ਹੋਈ ਸਤਿਗੁਰ ਮਿਲਿਆ ਆਪ ਗਿਆ ਤ੍ਰਿਪਵਨ ਸੋਜੀ ਪਾਈ ਨਿਰਮਲ ਜੋਤ ਪਸਰ ਰਹੀ ਜੋਤੀ ਜੋਤ ਮਿਲਾਈ ਪੂਰੇ ਗੁਰ ਸਮਝਾਇਆ ਮਤਿ ਉਤਮ ਹੋਈ ਅੰਤਰ ਸੀਤਲ ਸ਼ਾਂਤ ਹੋਏ ਨਾਮੇ ਸੁਖ ਹੋਈ ਪੂਰਾ ਸਤਿਗੁਰ ਤਾਂ ਮਿਲੈ ਜਾਂ ਨਦਰ ਕਰੇਈ ਕਿਲੇ ਵਿਖ ਪਾਪ ਸਭ ਕੱਟੀਐ ਫਿਰ ਦੁੱਖ ਵਿਘਨ ਨਾ ਹੋਈ ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਏ ਨਾਨਕ ਨਾਮ ਨਿਧਾਨ ਮਨ ਵਸਿਆ ਵਡਿਆਈ ਪਾਏ ਆਸਾ ਮਹੱਲਾ ਤੀਜਾ ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲੈ ਮੇਰੇ ਭਾਈ ਅੰਦਰ ਸੱਚੀ ਭਗਤ ਕਰ ਸੱਚਾ ਚਿਤ ਲਾਈ ਏਕੋ ਨਾਮ ਤੇ ਆਏ ਤੂੰ ਸੁਖ ਪਾਵੈ ਮੇਰੇ ਭਾਈ ਹਉ ਮੈਂ ਦੂਜਾ ਦੂਰ ਕਰ ਵੱਡੀ ਵਡਿਆਈ ਰਹਾਉ ਇਸ ਭਗਤੀ ਨੂੰ ਸੁਰ ਨਰ ਮੁਨ ਜਨ ਲੋਚਦੇ ਵਿਣ ਸਤਿਗੁਰ ਪਾਈ ਨਾ ਜਾਏ ਪੰਡਿਤ ਪੜ੍ਹਦੇ ਜੋਤ ਕੀ ਤਿਨ ਬੂਝ ਨਾ ਪਾਏ ਆਪੇ ਥੈ ਸਭ ਰੱਖੇ ਹੋਣ ਕਿਛ ਕਹਿਣ ਨਾ ਜਾਈ ਆਪੇ ਦੇ ਸੋ ਪਾਈਐ ਗੁਰੂ ਬੂਝ ਬੁਝਾਈ ਜੀ ਜੰਤ ਸਭ ਤਿਸ ਦੇ ਸਭਨਾ ਕਾ ਸੋਈ ਮੰਦਾ ਕਿਸਨੋ ਵਾਖੀਐ ਜੇ ਦੂਜਾ ਹੋਈ ਏਕੋ ਹੁਕਮ ਵਰਦਾ ਏਕਾ ਸਿਰਕਾਰਾ ਆਪ ਵਾਲੀ ਦਿੱਤੀਆਂ ਅੰਤਰ ਲੋਭੇਕਾਰਾ ਇੱਕ ਆਪੇ ਗੁਰਮੁਖ ਕੀਤੀਆਂ ਬੁਝਣ ਵਿਚਾਰਾ ਭਗਤ ਵੀ ਉਹਨਾਂ ਨੂੰ ਬਖਸ਼ੀਆਂ ਅੰਤਰ ਭੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ ਸਾਸੋ ਜੀ ਹੋਈ ਓਏ ਭੁਲਾਏ ਕਿਸੇ ਦੇ ਨਾ ਭੁੱਲਣੀ ਸਜਣ ਸੋਈ ਘਰ ਮੈਂ ਪੰਜ ਵਰਤਦੇ ਪੰਚੇ ਵਿਚਾਰੀ ਨਾਨਕ ਬਿਨ ਸਤਿਗੁਰ ਵਸ ਨਾ ਆਵਈ ਨਾਮ ਹਉ ਮੈਂ ਮਾਰੀ ਆਸਾ ਮਹੱਲਾ ਤੀਜਾ ਘਰੇ ਅੰਦਰ ਸਭ ਵੱਤ ਹੈ ਬਾਹਰ ਕਿਛ ਨਾਹੀ ਗੁਰਪ੍ਰਸਾਦੀ ਪਾਈਐ ਅੰਤਰ ਕਪਟ ਖੋਲਾ ਹੀ ਸਤਿਗੁਰ ਤੇ ਹਰ ਪਾਈਐ ਭਾਈ ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀਆ ਦਿਖਾਈ।

ਆਪਣਾ ਪਰ ਘਰ ਝੂਠਾ ਜਾਈ, ਚੋਰੇ ਵਾਂਗੂ ਪਕੜੀਐ ਬਿਨਾਂ ਮੈਂ ਝੋਟਾਂ ਖਾਈ, ਜਿੰਨੀ ਕਰ ਜਾਤਾ ਆਪਣਾ ਸੇ ਸੁਖੀਏ ਭਾਈ, ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ, ਆਪੇ ਦਾਨ ਕਰੇ ਕਿਸੇ ਆਖੀਐ ਆਪੇ ਦੇ ਬੁਝਾਈ, ਨਾਨਕ ਨਾਮ ਧਿਆਏ ਤੂੰ ਦਰ ਸੱਚੇ ਸੋਭਾ ਪਾਈ, ਆਸਾ ਮਹੱਲਾ ਤੀਜਾ ਆਪੇ ਆਪ ਪਛਾਣਿਆ ਸਾਧ ਮੀਠਾ ਭਾਈ, ਹਰ ਰਸ ਚਾਖਿਆ ਮੁਕਤ ਪਹੇ ਜਿੰਨਾ ਸਾਚੋ ਭਾਈ, ਹਰ ਜੀਓ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ, ਗੁਰਮਤੀ ਸਾ ਲਾਹੀ ਐ ਵਿਖਿਆ ਮਾਹੀ ਉਦਾਸਾ ਰਹਾਉ, ਬਿਨ ਸਬਦ ਆਪ ਨਾ ਜਾ ਪਈ ਸਬੰਧੀ ਭਾਈ, ਗੁਰਮਤੀ ਕਰ ਚਾਨਣਾ ਨਾਮ ਸਿਖਾਈ, ਨਾਮੇ ਹੀ ਨਾਮ ਵਰਦੇ ਨਾਮੇ ਵਰਤਾਰਾ, ਅੰਤਰ ਨਾਮ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ, ਨਾਮ ਸੁਣੀਐ ਨਾ ਮੰਨੀਐ ਨਾਮੇ ਵਡਿਆਈ, ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ, ਨਾਮੇ ਹੀ ਕਟ ਚਾਨਣਾ ਨਾਮੇ ਸੋਭਾ ਪਾਈ, ਨਾਮੇ ਹੀ ਸੁਖੀ ਉਪਜੈ ਨਾਮੇ ਸਰਨਾਈ, ਬਿਨ ਨਾਵੈ ਕੋਈ ਨਾ ਮੰਨੀਐ ਮਨਮੁਖ ਪਤ ਗਵਾਈ, ਜੰਪਰ ਬਾਧੇ ਮਾਰੀਐ ਬਿਰਥਾ ਜਨਮ ਗਵਾਈ, ਨਾਮੈ ਕੀ ਸਭ ਸੇਵਾ ਕਰੈ ਗੁਰਮੁਖ ਨਾਮ ਬੁਝਾਈ, ਨਾਮੋ ਹੀ ਨਾਮ ਮੰਨੀਐ ਨਾਮੇ ਵਡਿਆਈ, ਜਿਸਨੋ ਦੇਵੈ ਤਿਸ ਮਿਲੈ ਗੁਰਮਤੀ ਨਾਮ ਬੁਝਾਈ, ਨਾਨਕ ਸਭ ਕਿਛ ਨਾਮੈ ਕੈ ਵਸ ਹੈ ਪੂਰੈ ਪਾ ਗੋ ਪਾਈ, ਆਸਾ ਮਹੱਲਾ ਤੀਜਾ ਦੁਹਾਗਣੀ ਮਹਿਲ ਨਾ ਪਾਏ ਨੀ, ਨਾ ਜਾਣ ਪ੍ਰਕਾ ਸੁਆਓ ਫਿੱਕਾ ਬੋਲੈ ਨਾਨਵੈ ਦੂਜਾ ਆਪਾਓ ਸੁਆਓ, ਇਹੋ ਮਨੁਆ ਕਿਉਂ ਕਰ ਵਸ ਆਵੈ ਗੁਰਪ੍ਰਸਾਦੀ ਠਾਕੀ ਐ ਗਿਆਨਮਤੀ ਕਰਿਆ ਵੈ ਰਹਾਉ, ਸੁਹਾਗਣੀ ਆਪ ਸਵਾਰੀ ਆਉਣ ਲਾਏ ਪ੍ਰੇਮ ਪਿਆਰ, ਸਤਿਗੁਰ ਕਹਿ ਪਾਣੇ ਚਲਦੀ ਆ ਨਾਮੇ ਸਹਿ ਸਿੰਗਾਰ, ਸਦਾ ਰਾਵੈ ਪ੍ਰਿਆਪਣਾ ਸਤੀ ਸੇ ਸੁਭਾਏ, ਪਿਰ ਕਹਿ ਪ੍ਰੇਮ ਮੋਹੀ ਐ ਮਿਲ ਪ੍ਰੀਤਮ ਸੁਖ ਪਾਏ, ਗਿਆਨ ਅਪਾਰ ਸਿੰਗਾਰ ਹੈ ਸੋਭਾਵੰਤੀ ਨਾਰ, ਸੱਸ ਬਰਾਈ ਸੁੰਦਰੀ ਪਿਰ ਕਹਿ ਹਿਤ ਪਿਆਰ, ਸੁਹਾਗਣੀ ਵਿੱਚ ਰੰਗ ਰੱਖੇ ਉਹਨ ਸੱਚੇ ਲਖ ਅਪਾਰ, ਸਤਿਗੁਰ ਸੇਵਨ ਆਪਣਾ ਸੱਚੇ ਪਾਏ ਪਿਆਰ, ਸੁਹਾਗਣੀ ਸਿੰਗਾਰ ਬਣਾਇਆ ਗੁਣਕਾ ਗਲਿਹਾਰ, ਪ੍ਰੇਮ ਪਿਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ, ਭਗਤ ਰਤੇ ਸੇ ਉਤਮਾ ਜਤ ਪਤ ਸਭਦੇ ਹੋਏ, ਬਿਨ ਨਾਵੇਂ ਸਭ ਨੀ ਜਾਤ ਹੈ ਬਿਸ਼ਟਾ ਕਾ ਕੀੜਾ ਹੋਏ, ਹਾਂ ਹਾਂ ਕਰਦੀ ਸਭ ਫਿਰੈ ਬਿਨ ਸਭ

ਤੀਜਾ ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਐਥੇ ਕਰ ਕਰ ਜਾਪਦੇ ਆਗੇ ਜੁਜੁਗ ਪ੍ਰਗਟ ਹੋਏ ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ ਰੂੜੀ ਬਾਣੀ ਜੇ ਰਪੈ ਨਾ ਉਹ ਰੰਗ ਲਹਿ ਨਾ ਜਾਏ ਰਹਾਓ ਹਮ ਨੀਚ ਮੈਲੇ ਅਤਬ ਮਾਨੀ ਦੂਜੇ ਪਾਏ ਵਿਕਾਰ ਗੁਰ ਪਾਰਸ ਮਿਲਿਆ ਕੰਚਨ ਹੋਏ ਨਿਰਮਲ ਜੋਤਿ ਅਪਾਰ ਬਿਨ ਗੁਰ ਕੋਇ ਨਾਰੰਗੀਐ ਗੁਰ ਮਿਲਿਆ ਰੰਗ ਚੜਾਓ ਗੁਰ ਕੈ ਭੈ ਪਾਏ ਜੋਰ ਤੇ ਸਿਫਤੀ ਸਜ ਸਮਾਓ ਭੈ ਬਿਨ ਲਾਗ ਨਾ ਲੱਗਈ ਨਾ ਮਨ ਨਿਰਮਲ ਹੋਏ ਬਿਨ ਭੈ ਕਰਮ ਕਮਾਵਣੇ ਝੂਠੇ ਠਾਓ ਨਾ ਕੋਏ ਜਿਸਨੋ ਆਪੇ ਰੰਗੇ ਸੋ ਰੱਬ ਸੀ ਸਤਸੰਗਤ ਮਿਲਾਏ ਪੂਰੇ ਗੁਰ ਤੇ ਸਤਸੰਗਤ ਉਪਜੈ ਸਹਿਜੇ ਸੱਚ ਸੁਭਾਏ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ ਜਿਨ ਕੀਤੇ ਤਿਸੈ ਨਾ ਜਾਣਨੀ ਬਿਨ ਨਾਵੇਂ ਸਭ ਚੋਰ ਇੱਕ ਗੁਣ ਵਿੱਚ ਹਾਜਾ ਹੈ ਗੁਣ ਵਿਕਣ ਹੈ ਗੁਰ ਕੈ ਸਹਿ ਸੁਭਾਏ ਗੁਰ ਸੇਵਾ ਤੇ ਨਾ ਉਪਾਇਆ ਉਠਾ ਅੰਦਰ ਆਏ ਸਭਨਾ ਕਾ ਦਾਤਾ ਏਕ ਹੈ ਸਿਰ ਤੰਦੈ ਲਾਏ ਨਾਨਕ ਨਾਮੇ ਲਾਏ ਸਵਾਰਿਆਂ ਨੂੰ ਸਬਦੇ ਲੈ ਮਿਲਾਏ ਆਸਾ ਮਹੱਲਾ ਤੀਜਾ ਸਭ ਨਾਵੈ ਨਾ ਲੋਚ ਦੀ ਜਿਸ ਕਿਰਪਾ ਕਰੇ ਸੋ ਪਾਏ ਬਿਨ ਨਾਵੈ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਏ ਤੂੰ ਬੇਅੰਤ ਦਇਆਲ ਹੈ ਤੇਰੀ ਸਰਣਾਈ ਗੁਰਪੂਰੇ ਤੇ ਪਾਈ ਹੈ ਨਾਮੇ ਵਡਿਆਈ ਰਹਾਉ ਅੰਤਰ ਬਾਹਰ ਏਕ ਹੈ ਬਹੁ ਵਿਧ ਸੇ ਟਿਉ ਪਾਈ ਹੁਕਮੇ ਕਾਰ ਕਰਾਇੰਦਾ ਦੂਜਾ ਕਿਸ ਕਹੀਐ ਭਾਈ ਬੁੱਝਣਾ ਆ ਬੁੱਝਣਾ ਤੁਧ ਕੀ ਆ

0: ਇੱਕ ਧੁਰ ਪਵਿੱਤ ਭਾਵਨਾ ਹੈ ਤੁਧ ਨਾਮੇ ਲਾਏ, ਗੁਰ ਸੇਵਾ ਤੇ ਸੁਖੀ ਉਪਜਾਏ, ਸੱਚਾ ਸਭ ਬੁਝਾਏ। ਇੱਕ ਕੁਚਲ ਕੁਚੀਲ ਵਿਖਲੀ ਪਦੇ, ਨਾਮੋ ਆਪ ਖੁਆਏ। ਨਾ ਓਨ ਸਿੱਧ ਨਾ ਬੁੱਧ ਹੈ, ਨਾ ਸੰਜਮੀ ਫਿਰੈ ਉਤਵਤਾਏ। ਨਜ਼ਰ ਕਰੇ ਜਿਸੇ ਆਪਣੀ, ਤਿਸਨੋ ਭਾਵ ਨੀ ਲਾਏ। ਸਤ ਸੰਤੋਖ ਇਹ ਸੰਜਮੀ, ਮਨ ਨਿਰਮਲ ਸ਼ਬਦ ਸੁਣਾਏ। ਲੇਖਾ ਪੜਨਾ ਪਹੁੰਚੀਐ, ਕਥ ਕਹਿਣਾ ਅੰਤ ਨਾ ਪਾਏ। ਗੁਰ ਤੇ ਕੀਮਤ ਪਾਈ ਐ, ਸੱਚ ਸ਼ਬਦ ਸੋਝੀ ਪਾਏ। ਇਹੋ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ। ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਪਾਈ ਐ ਗੁਰ ਕੈ ਹਿਤ ਅਪਾਰ। ਆਸਾ ਮਹੱਲਾ ਤੀਜਾ, ਸੱਚ ਰਤੀਆਂ ਸੁਹਾਗਣੀ, ਜਿਨ੍ਹਾਂ ਗੁਰ ਕੈ ਸਭ ਸਿੰਗਾਰ। ਕਰ ਹੀ ਸੋ ਪਿਰ ਪਾਇਆ, ਸੱਚੈ ਸ਼ਬਦ ਵਿਚਾਰ। ਆਵਗਣ ਗੁਣੀ ਬਗਸਾਇਆ, ਹਰ ਸਿਉਂ ਲਿਵਲਾਈ। ਹਰ ਵਾਰ ਪਾਇਆ ਕਾਮਣੀ, ਗੁਰਮੇਲ ਮਿਲਾਈ ਰਹਾਉ। ਇੱਕ ਪਿਰ ਹਦੂਰ ਨਾ ਜਾਣਨੀ, ਦੂਜੈ ਪਰਮ ਪੁਲਾਏ। ਕਿਉਂ ਪਾਏ ਨੂੰ ਡੋਹਾਗਣੀ, ਦੁਖੀ ਰਹਿਣ ਵਿਹਾਏ। ਜਿਨ ਕੈ ਮਨ ਸੱਚ ਵਸਿਆ, ਸੱਚੀ ਕਾਰ ਕੁਮਾਏ। ਅੰਦਨ ਸੇਵੈ ਸਹਿਜ ਸਿਉਂ, ਸੱਚੇ ਮਾਏ ਸਮਾਏ। ਦੁਹਾਗਣੀ ਪਰਮ ਭੁਲਾਈਆ, ਕੂੜ ਬੋਲ ਬਿਖ ਖਾਹੇ। ਪਿਰ ਨਾ ਜਾਣ ਨੂੰ ਆਪਣਾ, ਸੁਣੀ ਸਹਿਜ ਦੁਖ ਪਾਹੇ। ਸੱਚਾ ਸਾਹਿਬ ਏਕ ਹੈ, ਮਤ ਮਨ ਪਰਮ ਭੁਲਾਏ। ਗੁਰ ਪੂਛ ਸੇਵਾ ਕਰੈ, ਸੱਚ ਨਿਰਮਲ ਮਨ ਵਸਾਹੇ। ਸੁਹਾਗਣੀ ਸਦਾ ਪਿਰ ਪਾਇਆ, ਹਉ ਮੈਂ ਆਪ ਗਵਾਏ। ਪਿਰ ਸੇਤੀ ਅੰਦਨ ਗਹਿ ਰਹੀ, ਸੱਚੀ ਸੇਜ ਸੁਖ ਪਾਏ। ਮੇਰੀ ਮੇਰੀ ਕਰ ਗਏ ਪੱਲੇ, ਕਿਛ ਨਾ ਪਾਏ। ਮਹਿਲਾ ਹੀ ਡੋਹਾਗਣੀ ਅੰਤ ਗਈ ਪਛਤਾਏ। ਸੋ ਪਿਰ ਮੇਰਾ ਏਕ ਹੈ, ਇੱਕ ਸਿਉ ਲਿਵਲਾਏ। ਨਾਨਕ ਜੇ ਸੁਖ ਲੋੜੈ ਕਾਮਣੀ, ਹਰ ਕਾ ਨਾਮ ਮਨ ਵਸਾਏ। ਆਸਾ ਮਹੱਲਾ ਤੀਜਾ, ਅੰਮ੍ਰਿਤ ਜਿੰਨਾ ਚਖਾਇਓਨ, ਰਸ ਆਇਆ ਸਹਿ ਸੁਭਾਏ। ਸੱਚਾ ਵੇ ਪ੍ਰਵਾਹੋ ਹੈ, ਤਿਸਨੋ ਤਿਲ ਨਾ ਤਮਾਏ। ਅੰਮ੍ਰਿਤ ਸੱਚਾ ਵਰਸਦਾ, ਗੁਰਮੁਖਾਂ ਮੁਖ ਪਾਏ। ਮਨ ਸਦਾ ਹਰੀਆਵਲਾ, ਸਹਿਜੇ ਹਰ ਗੁਣ ਗਾਏ ਰਹਾਓ। ਮਨਮੁਖ ਸਦਾ ਦੁਹਾਗਣੀ, ਦਰ ਖੜੀਆ ਬਿਲਾਹੇ। ਜਿੰਨਾ ਪਿਰਕਾ ਸਵਾਦ ਨਾ ਆਇਓ, ਜੋ ਤੁਰ ਲਿਖਿਆ ਸੋ ਕਮਾਹੇ। ਗੁਰਮੁਖ ਬੀਜੇ ਸੱਚ ਜੰਮੈ, ਸੱਚ ਨਾਮ ਵਾਪਾਰ। ਜੋ ਇਤਲਾ ਹੈ ਲਾਇਨ, ਭਗਤੀ ਦੇ ਭੰਡਾਰ। ਗੁਰਮੁਖ ਸਦਾ ਸੁਹਾਗਣੀ, ਪੈ ਭਗ ਸਿੰਘਾਰ। ਅੰਦਨ ਰਾਵੈ ਪਰੇ ਆਪਣਾ, ਸੱਚ ਰੱਖੈ ਉਰਤਾਰ। ਜਿਨ੍ਹਾਂ ਪਿਰ ਰਾਵੈ ਆਪਣਾ, ਤਿੰਨਾਂ ਵਿਟੋਂ ਬਲ ਜਾਓ। ਸਦਾ ਪਿਰ ਕੈ ਸੰਗ੍ਰਹਿ, ਵਿੱਚੋਂ ਆਪ ਗਵਾਏ। ਤਨ ਮਨ ਸੀਤਲ ਮੁਖੀ ਉਜਲੇ, ਪਿਰ ਕੈ ਪਾਏ ਪਿਆਰ। ਸੇ ਸੁਹਾਵੀ ਪਿਰ ਰਵੈ, ਹਮੈ ਤ੍ਰਿਸ਼ਨਾ ਮਾਰ। ਕਰ ਕਿਰਪਾ ਕਰ ਆਇਆ, ਗੁਰ ਕਹਿ ਤੇ ਅਪਾਰ। ਵਰ ਪਾਇਆ ਸੁਹਾਗਣੀ, ਕੇਵਲ ਏਕ ਮੁਰਾਰ। ਸਭੇ ਗੁਣੈ ਬਖਸ਼ਾਏ ਲਏ ਓਨ, ਮੇਲੇ ਮਿਲਣ ਹਾਰ। ਨਾਨਕ ਆਖਣੇ ਆਖੀਐ, ਜੇ ਸੁਣ ਤਰੇ ਪਿਆ।
1: ਸਰਵ ਸਾਂਝੀ ਗੁਰਬਾਣੀ ਪ੍ਰੋਗਰਾਮ ਦੇ ਸਪਾਂਸਰ ਹਨ ਟੌਪ ਲਿੰਕ ਲੋਨ ਐਂਡ ਲੀਜ਼ਿੰਗ। ਤੁਹਾਡਾ ਟਰੱਕ ਟ੍ਰੇਲਰ ਦਾ ਲੋਨ ਕਿਤੋਂ ਨਹੀਂ ਹੋ ਰਿਹਾ, ਜਾਂ ਤੁਸੀਂ ਯੂਜ਼ਡ ਟਰੱਕ ਖਰੀਦਣੇ ਹਨ, ਤੇ ਸਾਨੂੰ ਕਾਲ ਕਰੋ 204-480-9600, ਜਾਂ ਆਨਲਾਈਨ ਵਿਜ਼ਿਟ ਕਰੋ toplinkfinancial.com।

0: Must call karo 204-772-1313. Canada's number one provider of training, consulting, and software for the transportation industry. ACE ACI e-manifest permits, CTPA, and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ
2: ਬ੍ਰਿਜਰਡ ਆਟੋ ਬੋਡੀ ਸ਼ਾਪ ਮਿੰਨੀ ਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਕਦੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ओए सुनो सुनो जी गर्चा ब्रॉज लेके आए ने इस समर दा सब तो वड्डा कॉन्टेस्ट
5: 15 जून तो संडे 16 अगस्त तक गर्चा ब्रॉज तो शॉपिंग करो
4: रिसिप्ट दे QR कोड नु स्कैन करो ते कॉन्टेस्ट विच एंट्री पाओ
5: जीत सकते हो अलास्का क्रूज एयर फ्लाइट्स 5 स्टार होटल स्टे
4: बारबेक्यू ग्रिल्स ते गर्चा ब्रॉज गिफ्ट कार्ड्स हां जी प्राइजेस वर्थ थाउजेंड्स ऑफ डॉलर्स
5: समस्त स्वाद भी ते प्राइजेस दी बरसात भी सिर्फ गर्चा ब्रॉज से
4: डोंट वेट विजिट योर नियरेस्ट गर्चा ब्रॉज स्टोर गर्चा ब्रोज समर कॉन्टेस्ट
5: 15 जून तो 16 अगस्त टेस्ट दैट ब्रिंग्स एवरीवन टुगेदर टर्म्स एंड कंडीशंस अप्लाई सी ऑनलाइन फॉर डिटेल्स
6: व्हाइट हिल स्टूडियोज पेश करते हैं पीरियड एक्शन थ्रिलर दस्तार
7: एक कल्ला कपड़ा नहीं है एक कहानियां कई सदियां दी
6: स्टारिंग तरसेम जसर गीत गुराया ते योगराज सिंह
8: दे हैव स्लेवरी इन देयर ब्लड वी हैव किंगशिप इन आवर्स
9: क्रिएट टेरर
6: देखो दस्तार तुहाडे नेड़े सिनेमा घरां च 17 जुलाई नू
7: एक सिंह दा पुत्ता दस्तार सजाऊंगा भी ते दस्तार ले लड़ूंगा भी
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
10: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
11: ਤੁਸੀਂ ਸੁਣਨੇ ਹੋ ਵਿਲੀ ਪੈਗ ਦਾ ਅਸੀ ਰੇਡੀਓ ਰੇਡੀਓ ਧਮਾਲ ਰੇਡੀਓ ਧਮਾਲ ਰੇਡੀਓ ਧਮਾਲ
12: ਬਈ ਸਾਡਾ ਬਾਪੂ ਮੱਖਣ ਸੋਂ ਕਹਿੰਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਨ ਨਾ ਰੱਖੀਏ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ ਆਇਲ ਚੇਂਜ ਵੀਲ ਅਲਾਈਨਮੈਂਟ ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ ਬਈ ਬਾਡੀ ਦਾ ਕੋਈ ਮਾੜਾ ਮੋਟਰ ਰਿਪੇਅਰ ਦਾ ਕੰਮ ਐਂਡ ਐਂਟਿੰਗ ਪੇਂਟਿੰਗ ਦਾ ਉਹ ਵੀ ਹੋ ਜੂ ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ ਉਹ ਵੀ ਚੱਕ ਦੇਣਗੇ ਹਾਂ ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਫਿਰ ਯੂਜ਼ਡ ਕਾਰਾਂ ਵੀ ਹੁੰਦੀਆਂ ਉਹਨਾਂ ਕੋਲੇ ਬਈ ਜਾਣਾ ਕਿੱਥੇ ਆਪਣੇ 306 ਸਟੈਨਲੀ ਸਟਰੀਟ ਵਿਨੀਪੈਗ ਯਾਦ ਰੱਖਿਓ ਸਿਕੰਦਰ ਨੂੰ ਫੋਨ ਕਰ ਲਿਓ ਆਟੋ ਵਰਕਸ ਵਾਲੇ 204-942-4690 ਬਈ 204-942-4640 ਲੱਭੇ
13: ਫਾਈਨੈਂਸ਼ੀਅਲ ਸਕਸੈਸ ਪਲੈਨਿੰਗ ਨਾਲ ਆਉਂਦਾ ਹੈ ਨਾ ਕਿ ਸਿਰਫ ਕਿਸਮਤ ਨਾਲ ਦਲਜੀਤ ਕੈਂਥ ਨੂਰਾ ਫਾਈਨੈਂਸ਼ੀਅਲ ਤੋਂ ਤੁਹਾਨੂੰ ਗਾਈਡ ਕਰਦੇ ਨੇ ਰਿਟਾਇਰਮੈਂਟ ਇਨਵੈਸਟਮੈਂਟਸ ਤੇ ਟੈਕਸ ਪਲੈਨਿੰਗ ਵਿੱਚ ਸਿੰਪਲ ਕਲੀਅਰ ਤੇ ਰਿਜ਼ਲਟ ਓਰੀਐਂਟਿਡ ਅਪਰੋਚ ਨਾਲ ਬੁੱਕ ਕਰੋ ਆਪਣੀ ਕੰਸਲਟੇਸ਼ਨ ਅੱਜ ਹੀ ਕਾਲ 204-979-0786 ਨੂਰਾ ਫਾਈਨੈਂਸ਼ੀਅਲ ਫਿਊਚਰ ਨੂੰ ਸਿਕਿਓਰ ਕਰੋ ਅੱਜ ਤੋਂ
14: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਇਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪੌਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-9485 204-510-9485
15: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ ਰੇਡੀਓ ਧਮਾਲ

ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਤੁਹਾਡਾ ਫੇਵਰਟ ਸਟੇਸ਼ਨ ਰੇਡੀਓ ਧਮਾਲ, ਤੇ ਮੈਂ ਤੁਹਾਡਾ ਆਪਣਾ ਹੋਸਟ ਗੈਵੀ। ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ, ਪਰ ਸ਼ੁਰੂਆਤ ਤੋਂ ਪਹਿਲਾਂ ਆਪਾਂ ਅੱਜ ਦੇ ਦਿਨ ਦੇ ਉੱਤੇ ਜਿਹੜੀ ਨਿਗਾਹ ਮਾਰ ਲੈਂਦੇ। ਕਹਿੰਦੇ ਹੁੰਦੇ ਖਾਧੇ ਨੇ ਬਦਾਮ ਜਿਹਨੇ ਮੰਗਲਾ ਉਸ ਨੇ ਗੋਡੀਆਂ ਲਵਾਉਣੀਆਂ, ਤੇ ਅੱਜ ਦਿਨ ਮੰਗਲਵਾਰ 13 ਸਾਵਣ ਹੋ ਚੁੱਕੀ ਆ ਜੀ। ਤੇ ਜੇ ਗੱਲ ਕਰਦੇ ਹਾਂ ਵਿਨੀਪੈਗ ਦੇ ਵੈਦਰ ਦੀ, ਵਿਨੀਪੈਗ ਦਾ ਵੈਦਰ ਜੀ ਝਾਤੀਆਂ ਮਾਰ ਰਿਹਾ, ਸੂਰਜ ਦੇਵਤਾ ਜੀ ਛਾਏ ਹੋਏ ਨੇ, ਪਰ ਵਿੱਚ ਵਿੱਚ ਥੋੜ੍ਹੇ ਥੋੜ੍ਹੇ ਬੱਦਲ ਆ ਕੇ ਰਾਹਤ ਦੇ ਦਿੰਦੇ ਆ, ਪਰ ਜਿਹੜਾ ਟੈਂਪਰੇਚਰ ਆ ਕਾਫੀ ਹਾਈ ਜਿਹੜਾ ਚੱਲ ਰਿਹਾ, ਹਾਈ ਲੈਵਲ 'ਤੇ ਚੱਲ ਰਿਹਾ, ਯਾਨੀ ਕਿ ਗਰਮੀ ਜਿੰਨੀ ਉੱਥੇ ਹੋਈ ਪਈ ਆ ਗਰਮ ਮਾਹੌਲ ਆ ਜਾਂ ਭਾਈ ਇੱਥੇ ਵੀ ਬਣਾ ਕੇ ਰੱਖਣਾ, ਕਿਉਂਕਿ ਅੱਜ ਦਾ ਜਿਹੜਾ ਸਪੈਸ਼ਲ ਸ਼ੋਅ ਆਪਣਾ ਆਪਾਂ ਸੈਡ ਸੌਂਗ ਰੱਖੇ ਹੋਏ ਨੇ, ਕਿਉਂਕਿ ਕਾਫੀ ਦਿਨਾਂ ਤੋਂ ਤੁਹਾਡੀਆਂ ਫਰਮਾਇਸ਼ਾਂ ਆ ਰਹੀਆਂ ਸੀ 2 ਹਫ਼ਤਿਆਂ ਤੋਂ ਕਿ ਵੀ ਸੈਡ ਸੌਂਗ ਦੀ ਵਾਰੀ ਨਹੀਂ ਆਈ, ਤੇ ਲਓ ਜੀ ਅੱਜ ਵਾਰੀ ਆ ਚੁੱਕੀ ਆ। ਬਟ ਆਪਾਂ ਬੀਟ ਇੰਜੋਏ ਕਰਨੀ ਹੈ, ਮਿਊਜ਼ਿਕ ਇੰਜੋਏ ਕਰਨਾ, ਜਿਹੜੀ ਲਿਖਤ ਆ ਉਹਨੂੰ ਇੰਜੋਏ ਕਰਨਾ, ਦਿਲ 'ਤੇ ਜ਼ਿਆਦਾ ਫੀਲ ਨਹੀਂ ਕਰਨਾ। ਕਹਿੰਦੇ ਹੁੰਦੇ ਉਹਨੇ ਰੱਜ ਕੇ ਜਲੀਲ ਕੀਤਾ, ਮਾਸਾ ਨਹੀਂ ਫੀਲ ਕੀਤਾ, ਆਪਾਂ ਬਸ ਫੀਲ ਨਹੀਂ ਕਰਨਾ, ਦਿਲ 'ਤੇ ਨਹੀਂ ਲਾਉਣਾ, ਬਸ ਇੰਜੋਏ ਕਰਦੇ ਰਹਿਣਾ, ਮਿਊਜ਼ਿਕ ਨੂੰ ਇੰਜੋਏ ਕਰਦੇ ਰਹਿਣਾ। ਤਾਂ ਅੱਜ ਦਾ ਜਿਹੜਾ ਪ੍ਰੋਗਰਾਮ ਹੋਊਗਾ ਆਪਣਾ ਸੈਡ ਦੇ ਰਿਲੇਟਡ ਹੋਊਗਾ, ਸੈਡ ਸੌਂਗਸ ਕਿਹੜੇ ਕਿਹੜੇ ਤੁਹਾਨੂੰ ਪਸੰਦ ਨੇ, ਤੁਸੀਂ ਸਾਨੂੰ 200 480 8881 'ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਬਹੁਤ ਸੋਹਣੇ ਸੋਹਣੇ ਤੁਹਾਡੇ ਕਮੈਂਟ ਆਲਰੇਡੀ ਆ ਚੁੱਕੇ ਨੇ, ਅਤੇ ਮੈਂ ਦੇਖ ਰਿਹਾ ਕਿ ਟਿਕਟੋਕ 'ਤੇ ਇੱਧਰੋਂ ਤੁਸੀਂ ਕਮੈਂਟਾਂ ਦੀਆਂ ਝੜੀਆਂ ਲਾ ਛੱਡੀਆਂ ਨੇ, ਅਤੇ ਮਨਮੋਹਨ ਵਾਰਿਸ ਦੇ ਗਾਣੇ ਵੀ ਆ ਚੁੱਕੇ ਨੇ। ਕਿੱਦਾਂ ਦਾ ਮਹਿਸੂਸ ਹੋ ਰਿਹਾ ਜੀ, ਕਿਤੇ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ? ਬਿਲਕੁਲ ਜੀ, ਇਹ ਵੀ ਗਾਣੇ ਆਪਾਂ ਇੰਜੋਏ ਕਰਦੇ ਰਹਾਂਗੇ। ਅਤੇ ਲਾਈਵ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਅੱਗੇ ਦੀ ਅੱਗੇ ਸਟ੍ਰੀਮ ਆਪਣੀ ਜਾ ਸਕੇ, ਅਤੇ ਤੁਸੀਂ ਬਹੁਤ ਸਾਰਾ ਪਿਆਰ ਆਲਰੇਡੀ ਬਰਸਾ ਚੁੱਕੇ ਹੋ, ਬਹੁਤ ਬਹੁਤ ਧੰਨਵਾਦ ਉਹਦੇ ਲਈ, ਤੁਸੀਂ 5963 ਦਿਲਾਂ ਦੀ ਬਰਸਾਤ ਕਰ ਚੁੱਕੇ ਹੋ, ਧੰਨਵਾਦ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ। ਅਤੇ 1 ਵੱਜਦੇ ਹੀ ਤੁਸੀਂ ਨਾਲ ਦੀ ਨਾਲ ਲਾਈਵ ਦੇ ਉੱਤੇ ਆ ਜਾਂਦੇ ਹੋ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਰੇਡੀਓ ਧਮਾਲ ਦੀ ਫੈਮਿਲੀ ਦੇ ਵਿੱਚ ਸਵਾਗਤ ਕਰਦੇ ਹਾਂ, ਨਿੱਘਾ ਅਤੇ ਠੰਡਾ ਮਿੱਠਾ ਜਿਹਾ ਸਵਾਗਤ ਕਰਦੇ ਹਾਂ, ਕਿਉਂਕਿ ਗਰਮੀ ਬਾਹਰ ਬਹੁਤ ਆ। ਵਿਨੀਪੈਗ ਦਾ ਵੈਦਰ ਵੱਧ ਤੋਂ ਵੱਧ 27 ਡਿਗਰੀ, ਅਤੇ ਇਸ ਤੋਂ ਵੀ ਵੱਧ 31 ਡਿਗਰੀ ਜਿਹੜਾ ਸ਼ਾਮ ਤੱਕ ਦਾ ਨੋਟ ਕੀਤਾ ਗਿਆ ਆ, ਅਤੇ ਕੱਲ੍ਹ ਨੂੰ ਫਿਰ 34 ਡਿਗਰੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ। ਪਰ ਜਿਹੜਾ ਪਰਸੋਂ ਯਾਨੀ ਕਿ ਵੀਰਵਾਰ ਦੇ ਦਿਨ 60% ਬਾਰਿਸ਼ ਦੇ ਚਾਂਸ ਹੈਗੇ, ਯਾਨੀ ਕਿ 2 ਦਿਨ ਗਰਮੀ ਸਹਿ ਕੇ ਆਪਾਂ ਨੂੰ ਹੋ ਸਕਦਾ ਬਾਰਿਸ਼ ਦਾ ਜਿਹੜਾ ਮਿਲ ਜੇ, ਥੋੜ੍ਹਾ ਜਿਹਾ ਆਨੰਦ ਮਾਣ ਲੱਗੇ ਆਪਾਂ ਬਾਰਿਸ਼ ਦਾ। ਪਰ ਫਿਲਹਾਲ ਅੱਜ ਜਿਹੜੀ ਹਵਾ ਨਾ ਮਾਤਰ ਦੀ ਚੱਲ ਰਹੀ ਹੈ, 3 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਹਵਾ, ਯਾਨੀ ਕਿ ਥੋੜ੍ਹੀ ਜਿਹੀ ਕਹਿ ਲਓ ਮਾੜੀ ਮੋੜੀ ਜੀ ਹਵਾ ਨਾ ਜਾਂ ਕਰ ਰਹੀ ਹੈ ਕਿ ਮੈਂ ਵੀ ਹੈਗੀ ਹਾਂ, ਅਤੇ ਯੈਲੋ ਵਾਰਨਿੰਗ ਚੱਲ ਰਹੀ ਹੈ। ਤਾਂ ਵੱਧ ਤੋਂ ਵੱਧ ਜਦੋਂ ਵੀ ਤੁਸੀਂ ਬਾਹਰ ਨਿਕਲ ਰਹੇ ਹੋ ਤਾਂ ਪਾਣੀ ਜ਼ਰੂਰ ਇੱਕ ਵੱਧ ਤੋਂ ਵੱਧ ਪੀਂਦੇ ਰਹੋ, ਅਤੇ ਨਾਲ ਜ਼ਰੂਰ ਕੈਰੀ ਕਰਿਆ ਕਰੋ। 5:52 'ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦਿੱਤੇ ਨੇ, ਅਤੇ 9:17 ਤੱਕ ਟਰਾਈ ਕਰਦੇ ਰਹਿਣਗੇ, ਪਰ ਵਿੱਚ ਵਿੱਚ ਆ ਕੇ ਥੋੜ੍ਹਾ ਬਹੁਤਾ ਹੌਂਸਲਾ ਜਿਹੜਾ ਬੱਦਲ ਆਪਾਂ ਨੂੰ ਦਿੰਦੇ ਰਹਿਣਗੇ। ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ, ਤਾਂ ਅੰਮ੍ਰਿਤਸਰ ਗੁਰੂ ਕੀ ਨਗਰੀ ਦਾ ਰਾਤ ਦਾ ਟੈਂਪਰੇਚਰ ਜਿਹੜਾ 26 ਡਿਗਰੀ ਨੋਟ ਕੀਤਾ ਗਿਆ, ਸੁਬਾਹ ਦਾ 26 ਡਿਗਰੀ, ਅਤੇ ਆਫਟਰਨੂਨ ਦਾ 33 ਡਿਗਰੀ, ਅਤੇ ਕਈ ਜਗ੍ਹਾ 'ਤੇ ਭਾਰੀ ਬਾਰਿਸ਼ਾਂ ਵੀ ਹੋ ਰਹੀਆਂ ਨੇ, ਕਈ ਜਗ੍ਹਾ 'ਤੇ ਹੜ੍ਹ ਵਾਲੀ ਸਥਿਤੀ ਵੀ ਬਣੀ ਹੋਈ ਆ, ਅਤੇ ਕਈ ਥਾਵਾਂ 'ਤੇ ਇਸ ਟਾਈਮ ਬਹੁਤ ਗਰਮੀ ਕਰਕੇ ਵੀ ਆਪਾਂ ਦੇਖ ਰਹੇ ਹਾਂ ਕਿ ਬਹੁਤ ਬੁਰੇ ਹਾਲ ਹੋਏ ਪਏ ਨੇ, ਅਤੇ ਕਿਹੜੀ ਕਿਹੜੀ ਲੋਕੇਸ਼ਨ ਆ ਜਿੱਥੇ ਭਾਰੀ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ, ਅਤੇ ਕਿੱਥੇ ਕਿੱਥੇ ਬਾਰਿਸ਼ ਹਾਲੇ ਤੱਕ ਨਹੀਂ ਹੋਈ। ਇਹ ਸੁਬਾਹ ਸੁਬਾਹ ਤੁਸੀਂ ਵੀ ਅੱਜ ਕਾਲ ਕੀਤੀ ਹੋਣੀ ਆਪਣੇ ਯਾਰਾਂ ਦੋਸਤਾਂ ਨੂੰ ਜਾਂ ਆਪਣੇ ਮਾਪਿਆਂ ਨੂੰ ਕੀਤੀ ਹੋਣੀ ਆ ਜਿਹੜੇ ਇੰਡੀਆ ਰਹਿੰਦੇ ਨੇ, ਰਿਸ਼ਤੇਦਾਰਾਂ ਨੂੰ ਕੀਤੀ ਹੋਣੀ, ਤਾਂ ਉਹਨਾਂ ਨੇ ਦੱਸਿਆ ਹੋਣਾ ਕਿ ਕੀ ਸਥਿਤੀ ਆ ਪੰਜਾਬ ਦੀ ਇਸ ਟਾਈਮ, ਇੰਡੀਆ ਦੀ ਕੀ ਸਥਿਤੀ ਆ, ਅਤੇ ਕਿੱਥੇ ਕਿੱਥੇ ਬਾਰਿਸ਼ ਹੋ ਗਈ, ਅਤੇ ਕਿੱਥੇ ਕਿੱਥੇ ਰਹਿੰਦੀ ਆ। ਇਹ ਤੁਸੀਂ ਹੁਣ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ, ਸਾਡਾ ਨੰਬਰ ਆ ਜੀ 204-780-8881, ਅਤੇ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਅਤੇ ਰਮਨ ਵਿਨੀਪੈਗ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੱਲ੍ਹ ਆਪਾਂ ਨੂੰ ਮਿਲੇ ਸੀਗੇ, ਉਬਰ ਚਲਾ ਰਹੇ ਹੋਣਗੇ ਹੁਣ ਵੀ, ਅਤੇ ਸਾਈਡ 'ਤੇ ਲਾ ਕੇ ਮੈਸੇਜ ਕੀਤਾ ਇਹਨਾਂ ਨੇ, ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਸੇਜ ਕੀਤਾ। ਅਤੇ ਕਮਲ ਗਿੱਲ ਬਾਈ ਵੀ ਆਪਣਾ ਜੁੜ ਚੁੱਕੇ ਆਪਣੇ ਨਾਲ, ਅਤੇ 50-12-12 ਵਾਲੇ ਕਹਿੰਦੇ ਨੇ ਕਿ ਅੱਜ ਮਨਮੋਹਨ ਵਾਰਿਸ ਲਾ ਦਿਓ ਜੀ, ਬਿਲਕੁਲ ਜੀ ਜ਼ਰੂਰ ਲਾਵਾਂਗੇ। ਮਲਕੀਤ ਕੌਰ ਜੀ ਜੁੜ ਚੁੱਕੇ ਨੇ, ਮੰਦਿਰ ਜੀ ਜੁੜ ਚੁੱਕੇ ਨੇ, ਅਰਮਾਨ ਢਿੱਲੋਂ, ਜਸਵਿੰਦਰ ਢਿੱਲੋਂ, ਕਿਆ ਬਾਤ ਹੈ, ਮੈਂ ਕਹਿੰਦਾ ਇੱਧਰ ਤਾਂ ਲੰਬੇ

0: ਯਾਰ ਦੋਸਤ ਨੇ ਧੋਖਾ ਕਰਦਾ। ਧੋਖਾ ਕਈ ਤਰੀਕੇ ਦਾ ਹੁੰਦਾ, ਕਈ ਵਾਰੀ ਆਪਾਂ ਕੰਮ 'ਚ ਧੋਖਾ ਖਾ ਚੁੱਕੇ ਹੁੰਦੇ ਹਾਂ, ਕਈ ਬਿਜ਼ਨਸ 'ਚ ਧੋਖਾ ਖਾ ਚੁੱਕੇ ਹੁੰਦੇ ਹਾਂ, ਕਈ ਇੰਪਲਾਇਰਾਂ ਦੇ ਧੋਖੇ ਖਾ ਚੁੱਕੇ ਹੁੰਦੇ ਆ, ਅਤੇ ਜਾਂ ਕੋਈ ਪਿਆਰ ਜਾਂ ਰਿਲੇਸ਼ਨ 'ਚ ਆ ਕੇ ਧੋਖੇ ਖਾ ਚੁੱਕੇ ਹੁੰਦੇ। ਅੱਜ ਖੁੱਲ੍ਹ ਕੇ ਗੱਲਾਂ ਕਰਾਂਗੇ, ਤੁਸੀਂ ਆਪਦਾ ਮਨ ਜਿਹਾ ਹਲਕਾ ਕਰ ਸਕਦੇ ਹੋ, ਮੈਨੂੰ ਕਾਲ ਕਰਕੇ 204-780-8180 'ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਜਸਮਿੰਦਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਵੈਲਕਮ ਕਰਦੇ ਹਾਂ ਜੀ ਤੁਹਾਡਾ, ਅਤੇ ਫਸਟ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਕਵੀ ਬਾਈ,
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਆ?
0: ਚੜ੍ਹਦੀ ਕਲਾ ਜੀ
1: ਬਾਈ, ਦੋ ਕੁ ਗਾਣੇ ਲਾ ਦੋ।
0: ਦੱਸੋ ਜੀ ਕਿਹੜਾ ਕਿਹੜਾ ਸੁਣਨਾ ਜੀ?
1: ਇੱਕ ਲਾ ਦੋ ਕਲਾਸਮੇਟ,
0: ਕਲਾਸਮੇਟ ਤਾਂ ਆਲਰੇਡੀ ਸਿਲੈਕਟ ਆ।
1: ਹਾਂਜੀ ਉਹ ਰਾਜਵੀਰ ਦਾ ਹੀ ਲਾਇਓ ਉਹਦੀ ਆਵਾਜ਼ 'ਚ।
0: ਓਕੇ ਕਲਾਸਮੇਟ ਤਾਂ ਇੱਕ, ਓਕੇ ਕਲਾਸਮੇਟ ਉਹ ਵਾਲਾ,
1: ਉਹ ਜਿਹੜਾ ਰੀਮਿਕਸ ਰੀਵਰਸ ਜਿਹਾ ਕੀਤਾ ਸੀ ਸਚਿਨ ਹੂਜਾ ਨੇ ਉਹਦੇ ਨਾਲ।
0: ਹਾਂ ਹਾਂ ਹਾਂ, ਚੰਨਾ ਆ ਗਈਆਂ ਕਲਾਸਮੇਟ ਮੇਰੀਆਂ।
1: ਹਾਂਜੀ
0: ਉਹ ਜਵਾਕ ਦਾ ਨਾਮ ਕੀ ਸੀ ਉਹਦਾ, ਬੜਾ ਸੋਹਣਾ ਗਾਉਂਦਾ ਉਹ?
1: ਰਾਜਵੀਰ ਬਾਈ।
0: ਰਾਜਵੀਰ, ਬਹੁਤ ਸੋਹਣੀ ਆਵਾਜ਼ ਆ ਉਹਦੀ।
1: ਹਾਂਜੀ
0: ਉਹਦੀ ਆਵਾਜ਼ 'ਚ ਸੁਣਾਂਗੇ, ਉਹਦੀ ਆਵਾਜ਼ 'ਚ ਸੁਣਾਂਗੇ ਆਪਾਂ।
1: ਹਾਂਜੀ ਇੱਕ ਤੁਸੀਂ ਉਹ ਦੂਜਾ ਲਾ ਦਿਓ ਮਨਮੋਹਨ ਵਾਰਿਸ ਦਾ,
0: ਮਨਮੋਹਨ
1: ਹਿਚਕੀਆਂ,
0: ਸੁੱਤੀ ਪਈ ਨੂੰ ਹਿਚਕੀਆਂ ਆਉਣੀਆਂ।
1: ਹਾਂਜੀ
0: ਕਿਆ ਬਾਤ ਆ, ਕਿਹੜੇ ਕਿਹੜੇ ਗਾਣੇ ਯਾਦ ਕਰਾਉਂਦੇ ਪਏ ਹੋ ਅੱਜ ਤੁਸੀਂ, ਰਵਾਓਗੇ ਲੱਗਦਾ।
1: ਵਧੀਆ ਲੱਗਦੇ ਬਾਈ ਆ ਗਾਣੇ,
0: ਹਿਚਕੀ ਸੁੱਤੀ ਪਈ ਨੂੰ ਹਿਚਕੀਆਂ ਆਉਣੀਆਂ।
1: ਹਾਂਜੀ ਹਾਂਜੀ
0: ਜ਼ਰੂਰ ਲਾਵਾਂਗੇ ਜੀ,
1: ਧੰਨਵਾਦ ਬਾਈ ਤੇਰਾ।
0: ਓਕੇ ਜੀ,
1: ਓਕੇ ਜੀ, ਓਕੇ।
0: ਲਓ ਜੀ ਬਹੁਤ ਸਾਰੀਆਂ ਤੁਹਾਡੀਆਂ ਫਰਮੈਸ਼ਾਂ ਆ ਰਹੀਆਂ, ਇੱਕ ਵਾਰੀ ਆਪਣਾ ਨਾਮ ਆਪਣਾ ਨੰਬਰ ਇੰਗਲਿਸ਼ 'ਚ ਦੱਸ ਦਿਓ। 204-780-8181, 204-780-8181 ਇਸ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਸਾਨੂੰ, ਅਤੇ ਸਾਨੂੰ ਦੱਸ ਸਕਦੇ ਹੋ ਕਿਹੜੇ ਕਿਹੜੇ ਗਾਣੇ ਤੁਸੀਂ ਸੁਣਨਾ ਚਾਹੁੰਦੇ ਹੋ ਅੱਜ ਦਾ। ਅਤੇ ਕਮਲ ਬਾਈ ਕਹਿ ਰਿਹਾ ਗੇ ਪਲੀਜ਼ ਪਲੇ ਕਾਰ ਰੀਵਣਾ ਵਾਲੀ ਬਾਈ ਮੇਜਰ ਰਾਜਸਥਾਨੀ। ਆਹਾ ਤੁਸੀਂ ਅੱਜ ਨਹੀਂ ਟਾਲਦੇ, ਠੀਕ ਹੈ ਜੀ ਤੁਹਾਡਾ ਦਿਨ, ਅੱਜ ਜੋ ਤੁਸੀਂ ਕਹੋਗੇ ਆਪਾਂ ਲਾਵਾਂਗੇ ਅੱਜ। ਅਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਸਟਰੀਮ ਨੂੰ ਅੱਗੇ ਦੇ ਅੱਗੇ ਵਧਾਉਂਦੇ ਰਹੋ ਤਾਂ ਕਿ ਆਪਣੀ ਫੈਮਿਲੀ ਦੇ ਵਿੱਚ ਰੇਡੀਓ ਧਮਾਲ ਦੀ ਫੈਮਿਲੀ ਦੇ ਵਿੱਚ ਹੋਰ ਵਾਧਾ ਹੋ ਸਕੇ। ਬਹੁਤ ਸਾਰਾ ਪਿਆਰ ਤੁਸੀਂ ਆਲਰੇਡੀ ਬਰਸਾ ਚੁੱਕੇ ਹੋ, 5000 ਲਾਈਕ ਹੋ ਚੁੱਕੇ ਨੇ, ਬਹੁਤ ਬਹੁਤ ਧੰਨਵਾਦ। ਤੁਸੀਂ ਲਾਈਵ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਅਤੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਹਾਂਜੀ ਵੀਰੇ ਕੀ ਹਾਲ ਚਾਲ?
0: ਚੜ੍ਹਦੀ ਕਲਾ ਜੀ।
2: ਵੀਰੇ ਇੱਕ ਕੰਡੇ ਜਿੰਨੇ ਹੁਣ ਤੁਖੇ ਫੁੱਲ
0: ਫੁੱਲ ਉਨਾ ਹੁੰਦਾ ਸੋਹਣਾ, ਆਏ ਹਾਏ ਸਾਬਰਕੋਟੀ ਦਾ ਨਾ ਇਹ ਕਹਿਣਾ।
2: ਹਾਂਜੀ ਸਾਬਰਕੋਟੀ,
0: ਚਲੋ ਆਪਾਂ ਜਰੂਰ ਲਾਵਾਂਗੇ।
2: ਠੀਕ ਹੈ ਵੀਰੇ, ਥੈਂਕ
0: ਯੂ। ਓਕੇ ਜੀ, ਓਕੇ, ਬਿਲਕੁਲ ਜੀ, ਵਾਈਬ ਹਰ ਇੱਕ ਇੰਜੋਏ ਕਰਨੀ ਚਾਹੀਦੀ ਆ। ਤੇ ਸੁਖਵਿੰਦਰ ਗਿੱਲ ਜੀ ਆਪਾਂ ਨੂੰ ਕੈਲਗਰੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਕਹਿੰਦੇ ਗੁੱਡ ਈਵਨਿੰਗ ਜੀ, ਬਹੁਤ ਬਹੁਤ ਗੁੱਡ ਈਵਨਿੰਗ ਹੈ ਜੀ ਤੁਹਾਨੂੰ, ਅਤੇ ਮੀਨਾ ਕੈਨ ਜੀ ਦਿਲ ਭੇਜ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ। ਅਤੇ 35 ਜਾਣੇ ਤੁਸੀਂ ਆਲਰੇਡੀ ਲਾਈਵ ਦੇਖ ਰਹੇ ਹੋ ਅਤੇ 5000 ਤੋਂ ਉੱਤੇ 5300 ਲਾਈਕ ਹੋ ਚੁੱਕੇ ਨੇ, ਬਹੁਤ ਬਹੁਤ ਧੰਨਵਾਦ। ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ, ਥੋੜ੍ਹਾ ਥੋੜ੍ਹਾ ਸਕਰੀਨ ਦੇ ਉੱਤੇ ਟੈਪ ਕਰਦੇ ਰਹੋ ਤਾਂ ਕਿ ਆਪਣੀ ਸਟਰੀਮ ਅੱਗੇ ਜਾ ਸਕੇ, ਅਤੇ ਜਲਦੀ ਤੋਂ ਜਲਦੀ ਫਿਰ ਆਪਾਂ ਪ੍ਰੋਗਰਾਮ ਦਾ ਆਨੰਦ ਮਾਣੀਏ, ਅਤੇ ਉਹਨੂੰ ਫੀਲ ਕਰਨਾ, ਇੰਜੋਏ ਕਰਨਾ ਆਪਾਂ ਮਿਊਜ਼ਿਕ ਨੂੰ, ਨਾ ਕਿ ਬਸ ਰੋਣ ਲੱਗ ਜਾਣਾ ਉਹਨੂੰ ਮਿਊਜ਼ਿਕ, ਕਿਉਂਕਿ ਲਿਖਣ ਵਾਲੇ ਨੇ, ਸੋਚੋ ਕੀ ਬੀਤਦੀ ਹੋਊਗੀ ਉਹਦੇ 'ਤੇ ਜਦੋਂ ਕੋਈ ਲਿਖਦਾ ਹੋਊਗਾ ਨਾ ਲਿਖਤ, ਅਤੇ ਫਿਰ ਉਹ ਗਾਉਣ ਵਾਲਾ ਉਹਦੇ 'ਚ ਪ੍ਰੋਪਰ ਉਹ ਇਮੋਸ਼ਨ ਭਰ ਦਿੰਦਾ ਆ, ਤਾਂ ਪ੍ਰੋਪਰ ਆਪਣੇ ਸਾਹਮਣੇ ਫਿਰ ਜਦੋਂ ਉਹ ਚੀਜ਼ਾਂ ਆਉਂਦੀਆਂ ਆ ਅਤੇ ਆਪਾਂ ਫੀਲ ਕਰਦੇ ਹਾਂ ਕਿ ਯਾਰ ਵਾਕਈ ਬਹੁਤ ਘੈਂਟ ਚੀਜ਼ ਲਿਖੀ ਹੋਈ ਆ, ਉਹ ਚੀਜ਼ ਨੂੰ ਆਪਾਂ ਇੰਜੋਏ ਕਰਦੇ ਰਹਿਣਾ ਅੱਜ, ਅਤੇ ਤੁਸੀਂ ਮੇਰਾ ਸਾਥ ਦੇਣਾ, ਅਤੇ ਆਪਾਂ ਸਾਰਿਆਂ ਨੇ ਅੱਜ ਰਲ ਮਿਲ ਕੇ ਉਹਨਾਂ ਲਿਖਤਾਂ ਨੂੰ ਇੰਜੋਏ ਕਰਨਾ ਹੈ, ਨਾ ਕਿ ਸੈਡ ਹੋਣਾ ਹੈ, ਬਸ ਸੈਡ ਸੌਂਗ ਨੇ ਪਰ ਆਪਾਂ ਸੈਡ ਸੌਂਗ ਵੀ ਇੰਜੋਏ ਕਰਦੇ ਰਹਿਣਾ।

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਅਤੇ ਵੈਲਕਮ ਕਰਦੇ ਹਾਂ ਜੀ ਅਸੀਂ ਰੇਡੀਓ ਧਮਾਲ ਦੀ ਫੈਮਿਲੀ ਦੇ ਵਿੱਚ ਤੁਹਾਡਾ ਨਿੱਘਾ ਨਿੱਘਾ ਅਤੇ ਠੰਡਾ ਠੰਡਾ ਸਵਾਗਤ ਆ ਅਤੇ ਮੈਂ ਦੇਖਦਾ ਕਿ ਬਹੁਤ ਸਾਰੀਆਂ ਸਤਿ ਸ਼੍ਰੀ ਅਕਾਲ ਆ ਚੁੱਕੀਆਂ ਨੇ ਅਤੇ ਸਾਰਿਆਂ ਨੂੰ ਸਾਂਝੀ ਜੀ ਕਰਦਾ ਹੁਣ ਸੁਖਵਿੰਦਰ ਜੀ ਕੁਲਵੰਤ ਸਰਪੰਚ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਤੇ ਯੂਜ਼ਰ ਕਹਿ ਰਹੇ ਨੇ ਧਰਮਪ੍ਰੀਤ ਦਾ ਸੌਂਗ ਲਾ ਦਿਓ ਜੀ ਬਿਲਕੁਲ ਜੀ ਅਤੇ ਸੁਖਵਿੰਦਰ ਗਿੱਲ ਜੀ ਕਹਿ ਰਹੇ ਨੇ ਕਿ ਸਿਰਾ ਲੱਗ ਰਿਹਾ ਜੀ ਕਿਆ ਬਾਤ ਹੈ ਬਿਲਕੁਲ ਜੀ ਟਰਾਈ ਇਹੀ ਕਰ ਰਹੇ ਹਾਂ ਕਿ ਫੁੱਲ ਇੰਜੋਏ ਕਰਾਇਆ ਜਾਵੇ ਇਹ ਜਿਹੜਾ ਸੈਡ ਮਿਊਜ਼ਿਕ ਹੁੰਦਾ ਇਹਨੂੰ ਵੀ ਆਪਾਂ ਨੂੰ ਇੰਜੋਏ ਕਰਨਾ ਚਾਹੀਦਾ ਅਤੇ ਮੇਜਰ ਰਾਜਸਥਾਨੀ ਦਾ ਕਾਰ ਰੀਬਨਾਲੀ ਵੀ ਰਹਿੰਦਾ ਅਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਤੁਹਾਡੀਆਂ ਫਰਮਾਇਸ਼ਾਂ ਆ ਰਹੀਆਂ ਅਤੇ ਆਪਾਂ ਨਾਲ ਦੀ ਨਾਲ ਪੂਰੀਆਂ ਕਰਦੇ ਜਾਣਾ ਅਤੇ ਸੁੱਤੀ ਪਈ ਨੂੰ ਖਿੱਚਕੀਆਂ ਆਉਣੀਆਂ ਇੱਥੋਂ ਸਟਾਰਟਿੰਗ ਕਰਦੇ ਹਾਂ ਜੀ ਜਿਵੇਂ ਜਿਵੇਂ ਹੁਣ ਤੁਹਾਡੀਆਂ ਫਰਮਾਇਸ਼ਾਂ ਆਈਆਂ ਆਪਾਂ ਪੂਰੀਆਂ ਕਰਦੇ ਜਾਣਾ ਬਸ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਟਰੀਮ ਨੂੰ ਅਤੇ ਜਿਹੜੇ ਹਾਲੇ ਨਵੇਂ ਸਾਡੇ ਨਾਲ ਜੁੜੇ ਹੋ ਪਲੀਜ਼ ਫੋਲੋ ਜ਼ਰੂਰ ਕਰ ਲਓ ਤਾਂ ਕਿ ਨੈਕਸਟ ਟਾਈਮ ਜਦੋਂ ਵੀ ਅਸੀਂ ਲਾਈ ਹੋਈਏ ਸਾਡਾ ਪਿਆਰਾ ਜਿਹਾ ਦਿਲ ਦਾ ਨੋਟੀਫਿਕੇਸ਼ਨ ਤੁਹਾਡੇ ਦਿਲ ਤੱਕ ਪਹੁੰਚੇ ਕਿ ਰੇਡੀਓ ਧਮਾਲ ਦੀ ਫੈਮਿਲੀ ਲਾਈਵ ਆ ਚੁੱਕੀ ਹੈ।

0: ਗੱਲਾਂ ਦਾ ਸਿਲਸਿਲਾ ਜਾਰੀ ਰਹੂਗਾ ਜੀ, ਤੇ ਨਾਲ ਦਿਨ ਆਪਾਂ ਕਾਲਰ ਜ਼ਰੂਰ ਅਟੈਂਡ ਕਰਦੇ ਜਾਵਾਂਗੇ। ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ।
1: ਬਾਈ ਜੀ ਦੋ ਸੌਂਗ ਲਾ ਦੋਗੇ?
0: ਹਾਂਜੀ ਹਾਂਜੀ,
1: ਇੱਕ ਸਰਪੰਚ ਫਿਲਮ ਦਾ ਨਹੀਂ ਉਹ ਭੁੱਲਣਾ ਵਿਛੋੜਾ ਮੈਨੂੰ ਤੇਰਾ,
0: ਨਹੀਂ ਭੁੱਲਣਾ ਵਿਛੋੜਾ ਮੈਨੂੰ ਤੇਰਾ।
1: ਹਾਂਜੀ, ਸਾਰੇ ਦੁੱਖ ਭੁੱਲ ਜਾਣਗੇ,
0: ਨਹੀਂ ਭੁੱਲਣਾ ਵਿਛੋੜਾ ਤੇਰਾ ਤੇ ਸਾਰੇ ਦੁੱਖ ਭੁੱਲ ਜਾਣਗੇ। ਸਾਰੇ ਦੁੱਖ ਭੁੱਲ ਜਾਣਗੇ।
1: ਹਾਂਜੀ,
0: ਇਹ ਇੱਕ ਤਾਂ ਸੁਦੀਕ ਜੀ ਦਾ ਆ ਰਿਹਾ, ਉਹਨਾਂ ਦਾ ਹੀ ਆ
1: ਕਿਤੇ
0: ਕੋਈ ਰੋਂਦਾ ਹੋਵੇਗਾ। ਓਕੇ ਜੀ, ਜਰੂਰ ਲਾ ਦਾਂਗੇ ਜੀ।
1: ਓਕੇ, ਥੈਂਕ ਯੂ ਜੀ।
0: ਓਕੇ ਜੀ, ਓਕੇ ਜੀ।

0: ਬਿਲਕੁਲ ਜੀ, ਬਹੁਤ ਸਾਰੀਆਂ ਫਰਮੈਸ਼ਾਂ ਤੁਹਾਡੀਆਂ ਟਿਕਟੋਕ ਤੇ ਆ ਰਹੀਆਂ, ਵਨ ਬਾਈ ਵਨ ਆਪਾਂ ਸਾਰੀਆਂ ਪੂਰਦੀਆਂ ਕਰਦੇ ਜਾਵਾਂਗੇ। ਤਜਿੰਦਰਪਾਲ ਨਰੰਗ ਜੀ, ਬਿਲਕੁਲ ਜੀ, ਆਪਾਂ ਇਹ ਵੀ ਗਾਣਾ ਲਾਵਾਂਗੇ, ਅੱਲਾ ਦੇ ਛੱਲਾ ਗੁਰਬਖਸ਼ ਸ਼ੌਂਕੀ ਜੀ ਦਾ। ਬਿਲਕੁਲ ਜੀ, ਬਣੇ ਰਹੋ ਪ੍ਰੋਗਰਾਮ ਦੇ ਨਾਲ, ਲਾਈਕੀਏ ਜ਼ਰੂਰ ਕਰਦੇ ਰਹੋ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਰੇਡੀਓ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਗਿਆ ਵੀ ਬਾਈ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਦੁਬਾਰਾ ਆ ਗਿਆ ਫਿਰ ਤੋਂ।
0: ਹਾਂਜੀ ਹਾਂਜੀ, ਲਾਗੀ ਆਵਾਜ਼ ਧਿਆਨ ਲਈ ਆਪਾਂ।
1: ਇੱਕ ਹੋਰ ਲਾ ਦੋ ਗਾਣਾ ਮਹਿਸੂਸ, ਇਹਦਾ ਹੈਗਾ ਕਿ ਕਹਿੰਦੇ ਮਨਮੋਹਨ ਵਾਰਸ ਦਾ ਹੀ।
0: ਹਾਂ, ਇਹ ਸਿਲੈਕਟ ਕੀਤਾ ਹੋਇਆ, ਦੱਸ ਸਾਨੂੰ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ। ਹਾਂਜੀ ਹਾਂਜੀ,
1: ਕੋਈ ਨਾ, ਸਿਲੈਕਟ ਕੀਤਾ ਤਾਂ ਲਾ ਦੋ ਫਿਰ।
0: ਹਾਂ ਹਾਂ ਹਾਂ, ਬਿਲਕੁਲ ਜ਼ਰੂਰ ਲਾਵਾਂਗੇ।
1: ਥੈਂਕ ਯੂ ਬਾਈ।
0: ਓਕੇ ਜੀ।

0: ਨੈਕਸਟ ਕਾਲਰ ਲੈ ਲਗੇ ਜੀ, ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ
1: ਰਮਨ।
0: ਅੱਛਾ ਰਮਨ ਜੀ, ਕਿਵੇਂ ਹੋ?
1: ਹੈਲੋ,
0: ਹਾਂਜੀ ਹਾਂਜੀ ਰਮਨ ਜੀ।
1: ਬਾਈ ਉਹ ਲਾ ਦੋ ਗਾਣਾ ਰਣਜੀਤ ਰਾਣੇ ਦਾ, ਨਿੱਤ ਯਾਦ ਆਉਣ ਵਾਲੀ ਹੈ।
0: ਨਿੱਤ ਯਾਦ ਆਉਣ ਵਾਲੀ ਹੈ,
1: ਲਾ ਦੋਗੇ?
0: ਜ਼ਰੂਰ ਲਾ ਦਾਂਗੇ ਜੀ।
1: ਠੀਕ ਹੈ ਬਾਈ,
0: ਓਕੇ। ਸਿੰਗਰ ਦਾ ਨਾਮ ਕੀ ਹੈ?
1: ਬਾਈ ਰਣਜੀਤ ਰਾਣਾ ਕਰਕੇ।
0: ਓਕੇ, ਰਣਜੀਤ ਰਾਣਾ। ਓਕੇ ਜੀ, ਜ਼ਰੂਰ ਸਰਚ ਕਰ ਲਾਂਗੇ, ਜ਼ਰੂਰ ਲਾਵਾਂਗੇ।
1: ਓਕੇ
0: ਓਕੇ ਜੀ, ਓਕੇ।

ਗੱਲਾਂ ਬਾਤਾਂ ਤੇ ਗੀਤਾਂ ਦਾ ਤੜਕਾ ਜਾਰੀ ਰਹੂਗਾ ਜੀ, ਪਰ ਉਸ ਤੋਂ ਪਹਿਲਾਂ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਦੇਈਏ। ਮਨੋਹਰ ਸਵੀਟ ਰੈਸਟੋਰੈਂਟ ਦੇ ਉੱਤੇ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ ਜੀ। ਬਰਥਡੇ ਕੇਕ ਤੁਸੀਂ ਆਪਦੇ ਅਕੋਰਡਿੰਗ ਕਸਟਮਰ ਕਰਾਉਣੇ ਹੋਣ, ਤੁਹਾਨੂੰ ਦੱਸ ਗਏ ਫ੍ਰੀ ਫਰੈਸ਼ ਹੋਮਮੇਡ ਫ੍ਰੀ ਹੋਮਮੇਡ ਸਵੀਟਸ ਜਿਹੜੀਆਂ ਡੇਲੀ ਬਣਦੀਆਂ ਨੇ, ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ। ਮਨੋਹਰ ਸਪੈਸ਼ਲ ਵੈਜ ਥੈਲੀ ਟਰਾਈ ਕਰ ਸਕਦੇ ਹੋ, 7 ਦਿਨ ਓਪਨ ਨੇ 11 to 11। ਕੈਟਰਿੰਗ ਵਾਸਤੇ ਜੇ ਤੁਸੀਂ ਕਿਸੇ ਈਵੈਂਟ ਦੇ ਲਈ ਕੈਟਰਿੰਗ ਚਾਹੀਦੀ ਹੈ, ਉਹ ਵੀ ਤੁਹਾਨੂੰ ਮਿਲ ਜੂਗੀ। ਜਿਹੜਾ ਸਪੈਸ਼ਲ ਔਫਰ ਆ ਰੇਡੀਓ ਧਮਾਲ ਦੀ ਸਾਰੀ ਫੈਮਿਲੀ ਦੇ ਲਈ ਚੱਲ ਰਿਹਾ, ਉੱਥੇ ਪੰਜਾਬੀ ਜਿਹੜੀ ਟੀ ਹੁੰਦੀ ਆ ਉਹ ਪਲੇਟ ਆ ਇੱਕ, ਅਤੇ ਉਹਦੇ ਵਿੱਚ ਤੁਹਾਨੂੰ ਸਮੋਸਾ ਮਿਲ ਜਾਂਦਾ 3.99 ਦੇ ਲਈ। 2985 ਪਮੀਨਾ ਹਾਈਵੇ 'ਤੇ ਲੋਕੇਸ਼ਨ ਹੈ ਜੀ। ਇਹਨਾਂ ਦੀ ਹਾਇਰਿੰਗ ਵੀ ਕਰ ਰਿਹਾ ਫੁੱਲ ਟਾਈਮ ਅਤੇ ਪਾਰਟ ਟਾਈਮ। ਜੇ ਤੁਸੀਂ ਕੰਮ ਲੱਭ ਰਹੇ ਹੋ ਵਿਨੀਪੈਗ ਦੇ ਵਿੱਚ, ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਮਨੋਹਰ ਸਵੀਟ ਰੈਸਟੋਰੈਂਟ ਦੇ ਉੱਤੇ 204-505-3434 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ।

0: ਕਾਲਰ ਅਟੈਂਡ ਕਰ ਲਗੇ ਜੀ ਰੇਡੀਓ ਤੋਂ ਤੁਹਾਡਾ ਬਾਬਾ ਸਵਾਗਤ ਹੈ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ?
0: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ।
1: ਪ੍ਰਭ
0: ਗਿੱਲ ਦਾ ਜਰੂਰ ਲਾਵਾਂਗੇ ਜੀ। ਬਿਲਕੁਲ ਬਿਲਕੁਲ ਬਿਲਕੁਲ, ਸਟਰੋਂਗ ਬਣਾਉਣਾ ਅੱਜ ਆਪਾਂ, ਉਹੀ ਸਟਰੋਂਗ ਹੀ ਬਣਾ ਰਹੇ ਇਹਨਾਂ ਨੂੰ।
1: ਮੈਂ ਸਾਰੇ ਸੁਣ ਲਿਆ, ਮੈਂ ਕਿਹਾ ਸਾਰਿਆਂ ਦੇ ਦਿਲ ਟੁੱਟੇ ਆ, ਸੈਡ ਤੋਂ ਸੈਡ ਗਾਣਾ ਕੱਢ ਕੇ ਲਿਆਉਂਦੇ ਆ ਰੱਬ
0: ਦੇ। ਅੱਜ ਦੇਖੀ ਚੱਲਿਓ, ਅੱਜ ਪਲੇ ਲਿਸਟ ਬਣਨੀ ਸਾਰਿਆਂ ਦੀ।
1: ਠੀਕ ਹੈ ਭਾਜੀ, ਚਲੋ ਪ੍ਰਭ ਗਿੱਲ ਦਾ ਲਾ ਦਿਓ।
0: ਬਿਲਕੁਲ ਜੀ, ਓਕੇ ਜੀ, ਓਕੇ ਕਰਦੇ ਰਹੋ, ਇੰਜੋਏ ਜੀ, ਬਿਲਕੁਲ।

ਲਓ ਜੀ ਕੁਲਵੰਤ ਸਰਪੰਚ ਜੀ ਦੀ ਡਿਮਾਂਡ ਤੇ ਦਿਲ ਲਾਉਣ ਦੀ ਮਾਰੀ ਦਵਿੰਦਰ ਕੋਹਿਨੂਰ ਦਾ ਗਾਣਾ ਆਪਾਂ ਇੰਜੋਏ ਕਰ ਰਹੇ ਹਾਂ ਤੇ ਨਾਲ ਦੇ ਨਾਲ ਕਾਲਰ ਵੀ ਆਪਾਂ ਅਟੈਂਡ ਕਰ ਲੈਣਾ ਜੀ ਰੇਡੀਓ ਧਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੁਬਾਰਾ ਕਾਲ ਕਰ ਸਕਦੇ ਹੋ ਸਾਨੂੰ 204-780-8181 ਤੇ ਜਦੋਂ ਵੀ ਸਾਨੂੰ ਕਾਲ ਕਰਦੇ ਪਲੀਜ਼ ਪਿੱਛੇ ਵੋਲੀਅਮ ਬੰਦ ਕਰਦਿਆ ਕਰੋ ਰੇਡੀਓ ਦੀ ਜੇ ਤੁਸੀਂ ਕਾਰ 'ਚ ਸੁਣ ਰਹੇ ਹੋ ਜਾਂ ਘਰ ਸੁਣ ਰਹੇ ਹੋ ਕਿਉਂਕਿ ਆਵਾਜ਼ ਆਪਣੀ ਡਬਲ ਹੋ ਜਾਂਦੀ ਹੈ ਉੱਥੇ ਆਵਾਜ਼ ਲੇਟ ਆ ਰਹੀ ਹੁੰਦੀ ਹੈ ਤਾਂ ਆਪਣੀ ਕਾਲ ਡਿਸਕਨੈਕਟ ਹੋ ਜਾਂਦੀ ਹੈ ਪਲੀਜ਼ ਦੁਬਾਰਾ ਕਾਲ ਕਰ ਸਕਦੇ ਸਾਨੂੰ 204-780-8181 ਦੇ ਉੱਤੇ ਟਿਕਟੋਕ ਦੇ ਉੱਤੇ ਤੁਸੀਂ ਬਹੁਤ ਸਾਰਾ ਪਿਆਰ ਵਰਸਾ ਰਹੇ ਹੋ ਬਹੁਤ ਬਹੁਤ ਧੰਨਵਾਦ ਉਹਦੇ ਲਈ ਤਾਂ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਸਕਰੀਨ ਦੇ ਉੱਪਰ ਟੈਪ ਟੈਪ ਜਾਂ ਜ਼ਰੂਰ ਕਰਦੇ ਰਹੋ ਤਾਂ ਕਿ ਆਪਣੀ ਸਟਰੀਮ ਹੋਰ ਅੱਗੇ ਆ ਸਕੇ ਅਤੇ ਆਪਣੀ ਰੇਡੀਓ ਧਮਾਲ ਦੀ ਫੈਮਿਲੀ ਦੇ ਵਿੱਚ ਹੋਰ ਆਪਾਂ ਵਾਧਾ ਕਰ ਲਈਏ

0: ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੰਨੇ ਦਿਲ ਬਰਸਾ ਰਹੇ ਹੋ ਟਿਕਟੋਕ ਦੇ ਉੱਤੇ ਤੇ ਕਾਲਰ ਪਰ ਲੈ ਲਈ ਰੇਡੀਓ ਤੁਮਾ, ਤੁਹਾਡਾ ਬਹੁਤ ਸਵਾਗਤ ਹੈ ਜੀ।
1: ਹਾਂਜੀ ਕੈਵਿਨ, ਕੀ ਹਾਲ ਆ?
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
1: ਬਾਲੀਵੁੱਡ ਵੀ ਲਾਉਂਗੇ ਸੈਡ ਸੌਂਗ, ਬਾਲੀਵੁੱਡ ਦਾ।
0: ਬਿਲਕੁਲ ਜੀ, ਬਾਲੀਵੁੱਡ ਦਾ ਵੀ ਦੱਸੋ, ਉਹ ਵੀ ਲਾ ਦੇਣਾ ਆਪਾਂ ਅੱਜ।
1: ਮੇਰਾ ਦਿਲ ਕੋਰਾ ਕਾਗਜ਼ ਕੋਰਾ ਹੀ ਰਹਿ ਗਿਆ।
0: ਮੇਰਾ ਦਿਲ ਕਾਗਜ਼ ਕੋਰਾ ਕੋਰਾ ਹੀ ਰਹਿ ਗਿਆ।
1: ਹਾਂਜੀ ਹਾਂਜੀ।
0: ਅੱਛਾ, ਮੇਰਾ ਦਿਲ ਕਾਗਜ਼
1: ਕੋਰਾ ਹੀ ਰਹਿ ਗਿਆ।
0: ਕੋਰਾ ਹੀ ਰਹਿ ਗਿਆ,
1: ਕਿਸ਼ੋਰ ਕੁਮਾਰ ਦੀ ਆਵਾਜ਼ ਚ ਹੈ ਜੀ। ਠੀਕ ਆ ਵੀਰੇ?
0: ਓਕੇ ਜੀ, ਓਕੇ ਓਕੇ, ਜ਼ਰੂਰ ਲਾਵਾਂਗੇ ਜੀ ਕਿਸ਼ੋਰ ਕੁਮਾਰ ਜੀ ਦਾ। ਓਕੇ ਜੀ, ਓਕੇ।

ਵੈਲਕਮ ਕਰਦੇ ਹਾਂ ਜੀ ਗਿਆਨ ਸਿੰਘ ਜੀ ਇਟਲੀ ਤੋਂ ਆਪਾਂ ਨੂੰ ਹੈਲੋ ਕਰ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਹੋਰ ਸਿਮਰਨ ਬਾਈ ਕਿੱਦਾਂ, ਕਿੱਥੇ ਹੁੰਦੇ ਹੋ, ਅੱਜ ਕੱਲ ਮਿਲਦੇ ਹੀ ਨਹੀਂ। ਗਲੈਕਸੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਜੀ, ਜਿਹੜੇ ਸਪੈਸ਼ਲ ਨੇ ਟਰੱਕ ਇੰਸ਼ੋਰੈਂਸ ਅਤੇ ਕੰਸਟਰਕਸ਼ਨ ਇੰਸ਼ੋਰੈਂਸ ਅਤੇ ਬਿਜ਼ਨਸ ਇੰਸ਼ੋਰੈਂਸ ਦੀ ਜਾਂ ਹੋਮ ਇੰਸ਼ੋਰੈਂਸ ਦੀ, ਜੇ ਤੁਸੀਂ ਹੋਮ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ, ਬੜੇ ਹੀ ਸਸਤੇ ਰੇਟਾਂ ਦੇ ਉੱਤੇ ਤੁਹਾਨੂੰ ਦੱਸ ਗਏ ਕਿ ਤੁਸੀਂ ਗਲੈਕਸੀ ਇੰਸ਼ੋਰੈਂਸ ਦੀਆਂ ਤਿੰਨੇ ਲੋਕੇਸ਼ਨਾਂ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ। 277 ਮੈਕਲੀ ਸਟਰੀਟ, 2188 ਮੈਕਲੀ ਸਟਰੀਟ ਅਤੇ 11 ਵਿਰਮਨ ਡਰਾਈਵ ਦੇ ਉੱਤੇ ਜਤਿੰਦਰ ਸਿੰਘ ਸਿਧਾਣਾ ਜੀ ਨਾਲ ਸੰਪਰਕ ਕਰ ਸਕਦੇ ਹੋ। 14 ਸਾਲ ਦਾ ਐਕਸਪੀਰੀਅੰਸ ਇਹਨਾਂ ਨੂੰ, ਅਤੇ ਗਲੈਕਸੀ ਇੰਸ਼ੋਰੈਂਸ ਦੀਆਂ ਜਿਹੜੀਆਂ ਲੋਕੇਸ਼ਨਾਂ ਨੇ ਸੰਡੇ ਦੇ ਦਿਨ ਵੀ ਓਪਨ ਹੁੰਦੀਆਂ, ਤਾਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨਾਲ। ਅਤੇ ਪੰਜਾਬੀ ਸਟਾਫ ਆ ਸਾਰਾ, ਕਈ ਵਾਰੀ ਆਪਾਂ ਸੰਡੇ ਦੇ ਦਿਨ ਗੱਡੀ ਲੈਂਦੇ ਹਾਂ ਜਾਂ ਟਰੱਕ ਲੈਂਦੇ ਹਾਂ, ਤਾਂ ਆਪਾਂ ਨੂੰ ਹੁੰਦਾ ਕਿ ਹੁਣ ਮੰਡੇ ਦੀ ਵੇਟ ਕਰਨੀ ਪਊਗੀ, ਪਰ ਹੁਣ ਜਿਵੇਂ ਕਹਿੰਦੇ ਹੁੰਦੇ ਦਿੱਲੀ ਅਬ ਦੂਰ ਨਹੀਂ, ਅਤੇ ਬਿਲਕੁਲ ਅਬ ਮੰਡੇ ਅਬ ਦੂਰ ਨਹੀਂ, ਸੰਡੇ ਹੀ ਆਪਣਾ ਕੰਮ ਹੋ ਜਾਣਾ। ਤਾਂ ਸੰਡੇ ਦੇ ਦਿਨ 12 ਵਜੇ ਤੋਂ ਲੈ ਕੇ 5 ਵਜੇ ਤੱਕ ਤਿੰਨੇ ਲੋਕੇਸ਼ਨ ਇਹਨਾਂ ਦੀਆਂ ਓਪਨ ਹੁੰਦੀਆਂ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ, ਅਤੇ ਬਹੁਤ ਘੱਟ ਪ੍ਰਾਈਜ਼ ਦੇ ਉੱਤੇ ਤੁਸੀਂ ਆਪਦੀਆਂ ਇੰਸ਼ੋਰੈਂਸ ਵਾਜਬ ਰੇਟਾਂ ਦੇ ਉੱਤੇ ਇੰਸ਼ੋਰੈਂਸ ਕਰਾ ਸਕਦੇ ਹੋ।

ਫੋਕਸਡ ਇੰਸ਼ੋਰੈਂਸ ਫਾਈਨੈਂਸ਼ੀਅਲ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ, ਲਾਈਫ ਡਿਸਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ, ਵਿਜ਼ਟਰ ਇੰਸ਼ੋਰੈਂਸ, RRSP, TFSA, RESP, ਕਮਰਸ਼ੀਅਲ ਮੌਰਗੇਜ ਦੇ ਸਪੈਸ਼ਲ ਨੇ ਜੀ ਬੀਰਇੰਦਰ ਸਿੰਘ ਬਹਿਲ ਜੀ, 204-230-8831 'ਤੇ ਸੰਪਰਕ ਕਰ ਸਕਦੇ ਹੋ। ਨੰਬਰ ਦੁਬਾਰਾ ਰਿਪੀਟ ਕਰ ਦਈਏ, 204-230-8831 'ਤੇ ਸੰਪਰਕ ਕਰ ਸਕਦੇ ਹੋ ਬੀਰਇੰਦਰ ਸਿੰਘ ਬਹਿਲ ਜੀ ਦੇ ਨਾਲ, ਅਤੇ ਸਿਮਰਜੀਤ ਸਿੰਘ ਜੈਸਵਾਲ ਨਾਲ ਸੰਪਰਕ ਕਰ ਸਕਦੇ ਹੋ 204-688-3755 ਦੇ ਉੱਤੇ।

ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਟਿਕਟੋਕ ਦੇ ਉੱਤੇ ਇੰਨਾ ਜ਼ਿਆਦਾ ਪਿਆਰ ਬਰਸਾ ਰਹੇ ਹੋ ਅਤੇ ਦਿਲਾਂ ਦੀ ਬਾਰਿਸ਼ ਕਰ ਰਹੇ ਹੋ, ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਅੱਜ ਦਾ ਪ੍ਰੋਗਰਾਮ ਆਪਣਾ ਸਪੈਸ਼ਲ ਚੱਲ ਰਿਹਾ ਸੈਡ ਸੌਂਗ ਦੇ ਉੱਤੇ, ਤੁਸੀਂ ਕੋਈ ਵੀ ਡਿਮਾਂਡ ਕਰਨਾ ਚਾਹੁੰਦੇ ਸਾਨੂੰ ਕਾਲ ਕਰ ਸਕਦੇ 204-780-8080 ਦੇ ਉੱਤੇ।

0: ਲਓ ਜੀ ਗੀਤਾਂ ਦੇ ਨਾਲ ਨਾਲ ਗੱਲਾਂ ਬਾਤਾਂ ਕਰਦੇ ਰਹਾਂਗੇ ਤੁਹਾਡੇ ਨਾਲ। ਕਾਲਰ ਅਟੈਂਡ ਕਰ ਲਈਏ ਜੀ, ਰੇਡੀਓ ਤੁਮਾਲ ਤੁਹਾਡਾ ਬਹੁਤ ਸਵਾਗਤ ਹੈ ਜੀ।
1: ਉਹਦੇ ਗੀਤ ਦੇ ਬੋਲ ਹੈ ਜੀ, ਮੇਰਾ ਜੀਵਨ ਕੋਰਾ ਕਾਗਜ਼ ਕੋਰਾ ਹੀ ਰਹਿ ਗਿਆ।
0: ਹਾਂਜੀ,
1: ਉਹ ਜਿਹੜਾ ਗੀਤ ਦੱਸਿਆ ਸੀ ਨਾ ਕਿਸ਼ੋਰ ਕੁਮਾਰ ਦਾ, ਮੇਰਾ ਜੀਵਨ ਕੋਰਾ ਕਾਗਜ਼ ਕੋਰਾ ਹੀ ਰਹਿ ਗਿਆ।
0: ਹਾਂ, ਮੇਰਾ ਜੀਵਨ ਕੋਰਾ ਕਾਗਜ਼, ਹਾਂਜੀ, ਗਾਣੇ ਦਾ ਨਾਮ ਆ ਤੇ ਕਿਸ਼ੋਰ ਜੀ ਦਾ ਗਾਇਆ ਹੋਇਆ।
1: ਜੀ ਜੀ ਜੀ
0: ਬਿਲਕੁਲ ਜੀ ਬਿਲਕੁਲ। ਓਕੇ ਜੀ, ਓਕੇ।

0: ਦੱਸ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ। ਵਾਹ ਜੀ ਵਾਹ, ਤੇ ਨਾਲ ਦੀ ਨਾਲ ਕਾਲਰ ਅਟੈਂਡ ਕਰਦੇ ਜਾਈਏ। ਰੇਡੀਓ ਧਮਾਲ ਤੁਹਾਡਾ ਬਾਬਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ।
0: ਬਹੁਤ ਵਧੀਆ ਮਹਿਸੂਸ ਹੋ ਰਿਹਾ।
1: ਇੱਕ ਨਾ ਗਾਣਾ ਰਾਜ ਬਰਾੜ ਦਾ, ਦਿਨ ਤੀਆਂ ਵਰਗੇ ਕਾਲਜ ਦੇ,
0: ਦਿਨ ਤੀਆਂ ਵਰਗੇ ਕਾਲਜ ਦੇ।
1: ਹਾਂਜੀ, ਪਲੀਜ਼ ਜ਼ਰੂਰ ਲਾਓ।
0: ਓਕੇ ਜੀ, ਜ਼ਰੂਰ ਲਾਵਾਂਗੇ।
1: ਹਾਂਜੀ, ਰਾਜ ਬਰਾੜ ਸਾਹਿਬ ਦੇ।
0: ਓਕੇ ਜੀ।

0: ਬਿਲਕੁਲ ਜੀ, ਗੀਤਾਂ ਦੇ ਨਾਲ ਨਾਲ ਆਪਾਂ ਕਾਲਰ ਵੀ ਅਟੈਂਡ ਕਰਦੇ ਜਾਣਾ, ਬਹੁਤ ਇੰਜੋਏ ਕਰ ਰਹੇ ਹੋ ਤੁਸੀਂ ਪ੍ਰੋਗਰਾਮ ਨੂੰ ਰੇਡੀਓ ਧਮਾਲ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹੈਪੀ ਟਿਊਜ਼ਡੇ ਜੀ।
0: ਹੈਪੀ ਟਿਊਜ਼ਡੇ ਜੀ, ਸੈਡ ਸੈਡ ਚੱਲ ਰਿਹਾ।
1: ਨਹੀਂ ਵਧੀਆ ਜੀ, ਵਧੀਆ ਚਾਹੀਦਾ, ਇਹ ਵੀ ਇੱਕ ਦੋਨੇ ਪੱਖੀ ਤੇ ਜ਼ਿੰਦਗੀ ਦੇ ਸੈਡ ਦੀ ਤੇ ਹੈਪੀ ਦੀ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ
1: ਭਾਈ, ਮਨਮੋਹਨ ਵਾਸੀ ਦਾ ਗਾਣਾ ਸੀਗਾ, ਰਹਿ ਹੱਸਦੀ ਯਾਰਾਂ ਨੂੰ ਕਰਕੇ, ਰਹਿ ਹੱਸਦੀ ਯਾਰਾਂ ਨੂੰ ਉਦਾਸੇ ਰਹਿਣ ਦੇ,
0: ਰਹਿ ਹੱਸਦੀ
1: ਯਾਰਾਂ ਨੂੰ, ਇਹ ਕਰਕੇ ਆ ਜਾਣਾ ਜੀ।
0: ਓਕੇ ਹਾਂਜੀ, ਰਹਿ ਹੱਸਦੀ ਬਿਲਕੁਲ। ਇਹ ਲਾਈਵ ਸ਼ੋ ਆ?
1: ਨਹੀਂ ਲਾਈਵ ਨੀ ਹੈਗਾ ਜੀ, ਦੂਜਾ ਲਾਈਵ ਟੋਪਿਕ ਆ ਜੀ, ਤੇ ਮਨਮੋਹਨ ਵਾਸੀ ਦੀ ਪੁਰਾਣੀ ਫੋਟੋ ਲੱਗੀ ਹੋਈ ਹੈ ਜੀ।
0: ਰਹਿ ਹੱਸਦੀ ਯਾਰਾਂ ਨੂੰ ਪੁਰਾਣੀ ਫੋਟੋ ਆ ਹਨਾ ਉਹਨਾਂ ਦੀ?
1: ਹਾਂਜੀ ਹਾਂਜੀ ਪੁਰਾਣੀ ਫੋਟੋ।
0: ਓਕੇ ਓਕੇ ਠੀਕ ਹੈ, ਜ਼ਰੂਰ ਲਾਵਾਂਗੇ ਬਈ।
1: ਥੈਂਕ ਯੂ ਬ੍ਰਦਰ।
0: ਓਕੇ ਜੀ ਓਕੇ, ਨੈਕਸਟ ਕਾਲਰ ਲੈ ਲਈਏ ਜੀ ਰੇਡੀਓ ਧਮਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਵੀਰ ਜੀ, ਇੱਕ ਸੌਂਗ ਪਲੇ ਕਰਨਾ ਸੀ ਆਪਣਾ ਦਵਿੰਦਰ ਕੋਹ ਦਾ, ਮੇਜਰ ਆਸਥਾਨੀ ਦਾ ਤੇਰਾ ਪਿੰਡ।
0: ਤੇਰਾ ਪਿੰਡ,
2: ਹਾਂਜੀ ਰੀਮਿਕਸ ਹੈਗਾ।
0: ਓਕੇ ਜੀ, ਜ਼ਰੂਰ ਲਾਉਂਦੇ ਹਾਂ ਜੀ ਆਪਾਂ ਤੇਰਾ ਪਿੰਡ।
2: ਹਾਂਜੀ
0: ਮੇਜਰ ਰਾਜਸਥਾਨੀ ਦਾ।
2: ਹਾਂਜੀ
0: ਓਕੇ ਜੀ।

ਬਿਲਕੁਲ ਜੀ, ਬਹੁਤ ਸਾਰੀਆਂ ਤੁਹਾਡੀਆਂ ਫਰਮੈਸ਼ਾਂ ਆਲਰੇਡੀ ਟਿਕਟੋਕ ਦੇ ਉੱਤੇ ਵੀ ਆਈਆਂ ਅਤੇ ਬੈਕ ਟੂ ਬੈਕ ਇਹ ਵੀ ਆਪਾਂ ਪੂਰੀਆਂ ਕਰਦੇ ਰਹਿਣਾ ਅਤੇ ਹਿੰਦੀ ਪੰਜਾਬੀ ਸੈਡ ਸੌਂਗ ਵੀ ਇੰਜੋਏ ਕਰਦੇ ਰਹਿਣਾ। ਜਿੱਦਾਂ ਦੀ ਤੁਹਾਡੀ ਵਾਈਬ ਇੰਜੋਏ ਕਰਨ ਦੀ ਸਾਨੂੰ ਦੱਸੋ, 204-780-8180 ਦੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਯੂਨਾਈਟਡ ਪੰਜਾਬ ਫੂਡ ਤੋਂ ਰਾਹੁਲ ਜੀ ਜੁੜ ਚੁੱਕੇ ਨੇ ਪਮੀਨਾ ਹਾਈਵੇ ਤੋਂ। ਵਾਹ ਜੀ ਵਾਹ ਕਹਿ ਰਹੇ ਨੇ, ਧੰਨਵਾਦ ਜੀ, ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਸਾਡੇ ਸ਼ੋਅ ਨੂੰ। ਅਤੇ ਸਤਿ ਸ਼੍ਰੀ ਅਕਾਲ ਬਾਰਾ ਨੇ, ਬਿਲਕੁਲ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਮੀਨਾ ਕਹਿਣ ਜੀ ਦਿਲ ਭੇਜ ਰਹੇ ਨੇ ਅਤੇ ਤੁਹਾਡੀਆਂ ਹੋਰ ਵੀ ਫਰਮੈਸ਼ਾਂ ਚੁੱਕੀਆਂ। ਲਵਪ੍ਰੀਤ ਕੌਰ ਢਿੱਲੋ ਜੀ ਸਮਾਈਲ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਨੂੰ। ਅਤੇ ਸੰਧੂ ਸਾਹਿਬ, ਗੁਰਜੀਤ ਸਿੰਘ ਚੰਨਾ ਜੀ, ਤੇਰੀਆਂ ਗੱਲਾਂ ਦੇਬੀ, ਬਿਲਕੁਲ ਜੀ ਦੇਬੀ ਜੀ ਵੀ ਆਪਾਂ ਜ਼ਰੂਰ ਲੈ ਕੇ ਆਵਾਂਗੇ। ਅਤੇ ਇੱਕ ਹੋਰ ਫਰਮੈਸ਼ ਆ ਚੁੱਕੀਆਂ, ਕੁਲਦੀਪ ਮਾਣਕ ਜੀ, ਬਿਲਕੁਲ ਜੀ ਸਾਰੀਆਂ ਫਰਮੈਸ਼ਾਂ ਵਨ ਬਾਈ ਵਨ ਪੂਰੀਆਂ ਕਰਦੇ ਰਹਾਂਗੇ, ਬਣੇ ਰਹੋ ਪ੍ਰੋਗਰਾਮ ਦੇ ਨਾਲ ਅਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ। ਪ੍ਰੋਗਰਾਮ ਵਧੀਆ ਲੱਗ ਰਿਹਾ ਤਾਂ ਮੈਡੋ ਕੇਅਰ ਕਲੀਨਿਕ, ਵਾਕ ਇਨ ਕਲੀਨਿਕ ਅਤੇ ਫੈਮਿਲੀ ਮੈਡੀਸਨ ਸਰਵਿਸ ਦੇ ਲਈ ਤੁਹਾਨੂੰ ਫੈਮਿਲੀ ਡਾਕਟਰ ਚਾਹੀਦੇ ਹੋਣ, ਤਿੰਨੋਂ ਦਿਨ ਡਾਕਟਰ ਪ੍ਰੈਜੈਂਟ, ਤਿੰਨ ਡਾਕਟਰ ਆਲਵੇਜ਼ ਪ੍ਰੈਜੈਂਟ ਰਹਿੰਦੇ ਨੇ। ਹਿੰਦੀ, ਪੰਜਾਬੀ, ਇੰਗਲਿਸ਼, ਕਿਸੇ ਵੀ ਲੈਂਗੁਏਜ ਦੇ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ਮੇਲ ਫੀਮੇਲ ਹੈਲਥ ਦੇ ਸਪੈਸ਼ਲ ਨੇ, ਵਾਕ ਇਨ ਵੀ ਤੁਸੀਂ ਜਾ ਸਕਦੇ ਹੋ। ਮੰਡੇ ਟੂ ਫਰਾਈਡੇ 9-5 ਤੁਸੀਂ ਵਿਜ਼ਿਟ ਕਰ ਸਕਦੇ ਹੋ। ਸੀਨੀਅਰਸ ਦੀ ਮੈਡੀਸਨ 'ਤੇ ਡਿਸਕਾਊਂਟ ਵੀ ਲੱਗਦੇ ਨੇ ਅਤੇ ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਵੀ ਕਰਦੇ ਨੇ ਮੈਡੀਸਨ ਦੀ। ਡਾਕਟਰ ਰਵਜੋਤ ਸਿੰਘ ਟੰਡਿਆਲ ਨਾਲ ਸੰਪਰਕ ਕਰ ਸਕਦੇ ਹੋ, 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ। ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, 204-410-2255 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। 17-200 ਮੈਡਵੁੱਡ ਡਰਾਈਵ, ਜਿਹੜਾ ਸਿੰਡ ਬਟਾਲ ਦੇ ਨੇੜੇ ਆ, ਅਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਤੇ ਪੰਜਾਬੀ ਦੇ ਵਿੱਚ ਡਾਕਟਰਾਂ ਨਾਲ ਗੱਲ ਕਰਕੇ, ਐਕਸਪੀਰੀਅੰਸ ਡਾਕਟਰਾਂ ਨਾਲ। ਡਾਕਟਰ ਰਵਜੋਤ ਸਿੰਘ ਟੰਡਿਆਲ ਜੀ ਨੂੰ 13 ਸਾਲ ਦਾ ਐਕਸਪੀਰੀਅੰਸ ਆ ਹੋਸਪਿਟਲ ਦਾ, ਤਾਂ ਤੁਸੀਂ ਸੰਪਰਕ ਕਰਕੇ ਆਪਦੀ ਜੋ ਵੀ ਪ੍ਰੋਬਲਮ ਆ ਉਹਦਾ ਸਮਾਧਾਨ ਪਾ ਸਕਦੇ ਹੋ।

ਮੈਨੂਫੈਕਚਰਿੰਗ ਕਾਰਪਟਿੰਗ ਫਲੋਰਿੰਗ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਹਾਰਵੁੱਡ ਕਾਰਪਟਿੰਗ ਲਿਮਿਟਡ ਫਲੋਰਿੰਗ ਲੱਭ ਰਹੇ ਹੋ ਤਾਂ ਤੁਸੀਂ ਐਸਟੀਮੇਟ ਲਵਾਉਣਾ ਚਾਹੁੰਦੇ ਹੋ, ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦਿਓਗੇ ਤਾਂ ਫ੍ਰੀ ਦੇ ਵਿੱਚ ਐਸਟੀਮੇਟ ਵੀ ਲਾ ਦੇਣਗੇ। ਸੈਮ ਪੰਦੀਰ ਜੀ ਨਾਲ ਸੰਪਰਕ ਕਰ ਲਓ 204-229-2028 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਦਾਸ ਨਤਰ ਨੋਟੀ ਡੈਮ ਵਿਜ਼ਿਟ ਵੀ ਕਰ ਸਕਦੇ ਹੋ ਅਤੇ MDF ਟਾਇਰ ਵੱਲੋਂ ਨਵੇਂ ਅਤੇ ਯੂਜ਼ਡ ਟਰੱਕ ਟ੍ਰੇਲਰ ਟਾਇਰਾਂ ਉੱਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਇਸ ਟਾਈਮ। ਰੋਡ ਦੇ ਉੱਤੇ ਟਾਇਰ ਪੇਅਰ ਦੀ ਵੀ ਸਰਵਿਸ ਦਿੰਦੇ ਨੇ, ਯਾਰਡ ਸਰਵਿਸ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ ਆ, ਅਲਾਈਨਮੈਂਟ ਕਰਕੇ ਦਿੰਦੇ ਆ। 251 ਓਕਪਾਈਡ ਹਾਈਵੇ ਅਤੇ ਕਾਸ਼ ਅਤੇ ਰਣਦੀਪ ਵੀਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 204-584-8880 ਦੇ ਉੱਤੇ ਸੰਪਰਕ ਕਰਕੇ ਵਧੀਆ ਵਧੀਆ ਜਿਹੜੀਆਂ ਡੀਲਾਂ ਗ੍ਰੈਬ ਕਰ ਸਕਦੇ ਹੋ। ਅਤੇ ਰਾਜਸੀਪੇ ਕਾਊਂਟੀ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਇਸ ਟਾਈਮ। GST ਫਿਲਿੰਗ, ਬੁੱਕਕੀਪਿੰਗ ਸਰਵਿਸ ਜਾਂ CR ਰੋਡ ਦੇ ਵਿੱਚ ਤੁਹਾਨੂੰ ਕੋਈ ਵੀ ਸਪੋਰਟ ਚਾਹੀਦੀ ਹੋਵੇ, ਇਕੱਲੀ ਇਕੱਲੀ ਤੁਹਾਡੀ ਜਿਹੜੀ ਬਿਜ਼ਨਸ ਦੀ ਫਾਈਲ ਆ ਤੁਹਾਨੂੰ ਹੈਂਡਓਵਰ ਕੀਤੀ ਜਾਊਗੀ। ਵਧੇਰੇ ਜਾਣਕਾਰੀ ਦੇ ਲਈ ਤੁਸੀਂ 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ, ਵਿਜ਼ਿਟ ਕਰ ਲਓ ਜਾਂ ਸੰਪਰਕ ਕਰ ਸਕਦੇ ਹੋ ਜੀਵਨ ਭੁੱਲਰ ਜੀ ਨੂੰ 204-509-0029 ਦੇ ਉੱਤੇ ਜਾਂ 15-22 ਲੋਗਨ ਅਵੈਨਿਊ ਦੇ ਉੱਤੇ। ਯੂਨਾਈਟਡ ਪੰਜਾਬ ਫੂਡ ਵਾਲੇ ਕਹਿ ਰਹੇ ਨੇ ਜੀ ਦਬੰਗ ਦਗੇਬਾਜ ਰੇ ਦਬੰਗ 2 ਦਾ ਗਾਣਾ ਲਾ ਦਿਓ। ਬਿਲਕੁਲ ਜੀ, ਜ਼ਰੂਰ ਲਾਵਾਂਗੇ। ਅਤੇ ਹੋਰ ਵੀ ਫਰਮਾਇਸ਼ਾਂ ਆ ਚੁੱਕੀਆਂ। ਗੁਰਜੀਤ ਚੰਨਾ ਜੀ ਕਹਿੰਦੇ ਨੇ ਦੇਬੀ ਲਾ ਦਿਓ। ਬਿਲਕੁਲ ਜੀ, ਦੇਬੀ ਵੀ ਲਾਉਂਦੇ, ਬਣੇ ਰਹੋ ਪ੍ਰੋਗਰਾਮ ਦੇ ਨਾਲ। ਪ੍ਰੋਗਰਾਮ ਵਧੀਆ ਲੱਗ ਰਿਹਾ, ਲਾਈਕ ਸ਼ੇਅਰ ਜ਼ਰੂਰ ਕਰ ਦੇ ਰਹੋ, ਸਕਰੀਨ ਦੇ ਉੱਪਰ ਟੈਪ ਟੈਪ ਜ਼ਰੂਰ ਕਰਦੇ ਰਹੋ।

0: ਕਾਲਰ ਅਟੈਂਡ ਕਰ ਲਈ ਜੀ ਰੇਡੀਓ ਤੋਂ ਮਾਲ ਤੁਹਾਡਾ ਬਾਬਾ ਸਵਾਗਤ ਹੈ ਜੀ।
1: ਹਾਂਜੀ ਕਿਆ ਵੀ ਬਾਦਸ਼ਾਹ ਕੀ ਹਾਲ ਨੇ ਤੇਰੇ?
0: ਉਹ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਤੁਸੀਂ ਕਿੱਥੇ ਚੱਲੇ ਗਏ? ਇੰਡੀਆ ਤਾਂ ਨਹੀਂ ਜਾਵੜੇ ਤੁਸੀਂ? ਘੁੰਮਣ ਗਏ ਹੋਏ ਹੋ? ਠੀਕ ਹੈ ਜੀ, ਠੀਕ ਹੈ। ਇੱਥੇ ਸਾਰੇ ਪੁੱਛਦੇ ਰਹਿੰਦੇ ਬਈ ਸ਼ਾਇਰ ਨੀ ਆਉਂਦੇ ਗੇ ਆਪਣੇ ਕਿੱਥੇ ਨੇ। ਮੈਂ ਕਿਹਾ ਸ਼ਾਇਰ ਇੱਥੇ ਹੀ ਨੇ ਆਪਣੇ। ਅੱਜ ਕੁਝ ਸੈਡ ਜਾ ਹੀ ਸੁਣਾਓ, ਕੁਝ ਇਮੋਸ਼ਨਲ ਜਾ ਹੋਵੇ, ਬਸ ਸਿੱਧਾ ਦਿਲ ਤੇ ਜਾ ਕੇ ਵਜੇ ਠਾ। ਹਾਂਜੀ ਹਾਂਜੀ।
1: ਮੇਰੀ ਜ਼ਿੰਦਗੀ ਦੇ ਚਾਰ ਦਿਨ ਲੰਘ ਜਾਣਗੇ।
0: ਮੇਰੀ ਜ਼ਿੰਦਗੀ ਦੇ ਚਾਰ ਦਿਨ ਲੰਘ ਜਾਣਗੇ
1: ਕੁੜੇ, ਤੇਰੇ ਨਾਲ ਨਹੀਂ ਤੇ ਕਿਸੇ ਹੋਰ ਨਾਲ ਸਹੀ।
0: ਚਲੋ ਜੀ,
1: ਤੈਨੂੰ ਨਖਰੇ ਵਿਖਾਣ ਦੀ ਤੇ ਲੋੜ ਕੋਈ ਨੀ।
0: ਹਾਂਜੀ,
1: ਮੈਨੂੰ ਕੁੜੀਆਂ ਦੀ ਸ਼ਹਿਰ ਵਿੱਚ ਥੋੜ ਕੋਈ ਨੀ।
0: ਕਿਆ ਬਾਤ ਹੈ!
1: ਤੈਨੂੰ ਹੁਸਨ ਤੇ ਆਪਣੇ ਗਰੂਰ ਕਿੰਨਾ ਸਹੀ।
0: ਹਾਂਜੀ,
1: ਤੂੰ ਨਾ ਸੋਚਿਆ ਗਰੀਬ ਮਜਬੂਰ ਕਿੰਨਾ ਸਹੀ।
0: ਹਾਂਜੀ,
1: ਮੇਰਾ ਖੱਤ ਮੇਰੇ ਸਾਹਮਣੇ ਤੂੰ ਚੀਰ ਫਾੜ ਕੇ,
0: ਹਾਂਜੀ,
1: ਕਿਵੇਂ ਹੱਸੀ ਸੀ ਕਲੇਜਾ ਮੇਰਾ ਤੂੰ ਸਾੜ ਕੇ।
0: ਓਹੋ, ਕਿਆ ਬਾਤ ਹੈ!
1: ਮੇਰਾ ਖੱਤ ਮੇਰੇ ਸਾਹਮਣੇ ਤੂੰ ਚੀਰ ਫਾੜ ਕੇ,
0: ਕਿਵੇਂ
1: ਹੱਸੀ ਸੀ ਕਲੇਜਾ ਮੇਰਾ ਤੂੰ ਸਾੜ ਕੇ।
0: ਹਾਂਜੀ,
1: ਕਿੱਡਾ ਘਟੀਆ ਤੂੰ ਫੋਨ ਤੇ ਜਵਾਬ ਦਿੱਤਾ ਸੀ।
0: ਹਾਂਜੀ,
1: ਕਿੱਡਾ ਘਟੀਆ ਤੂੰ ਫੋਨ ਤੇ ਜਵਾਬ ਦਿੱਤਾ ਸੀ, ਮੈਂ ਤਾਂ ਪਿਆਰ ਨਾਲ ਤੈਨੂੰ ਉਹ ਗੁਲਾਬ ਦਿੱਤਾ ਸੀ।
0: ਓਏ ਹੋਏ ਹੋਏ, ਕਿਆ ਬਾਤ ਹੈ!
1: ਤੇਰੀ ਜਿੱਦ ਤੇਰੀ ਅੱਖਾਂ ਦਾ ਹਨੇਰ ਬਣ ਗਈ।
0: ਹਾਂਜੀ,
1: ਚੰਡ ਮਾਰ ਕੇ ਤੂੰ ਮੈਨੂੰ ਕੀ ਦਲੇਰ ਬਣ ਗਈ।
0: ਕਿਆ ਬਾਤ ਹੈ!
1: ਤੇਰੀ ਜਿੱਦ ਤੇਰੀ ਅੱਖਾਂ ਦਾ ਹਨੇਰ ਬਣ ਗਈ।
0: ਹਾਂਜੀ,
1: ਚੰਡ ਮਾਰ ਕੇ ਤੂੰ ਮੈਨੂੰ ਕੀ ਦਲੇਰ ਬਣ ਗਈ।
0: ਹਾਂਜੀ,
1: ਕਲਾਸ ਫੈਲੋ ਸਣੋ ਮੇਰੀਆਂ,
0: ਹਾਂਜੀ,
1: ਹਯਾ ਕਰਦੀ ਨਾ ਤੂੰ ਕੁੜੀਆਂ ਚ ਮੈਨੂੰ ਰਸੁਆ ਕਰਦੀ।
0: ਹਾਂਜੀ,
1: ਕੀ ਜੇ ਮੇਰੇ ਕੋਲ ਲੱਖ ਜਾਂ ਕਰੋੜ ਕੋਈ ਨੀ।
0: ਹਾਂਜੀ,
1: ਕੀ ਜੇ ਮੇਰੇ ਕੋਲ ਲੱਖ ਜਾਂ ਕਰੋੜ ਕੋਈ ਨੀ, ਤੈਨੂੰ ਨਖਰੇ ਵਿਖਾਣ ਦੀ ਤੇ ਲੋੜ
0: ਕੋਈ ਨੀ। ਕਿਆ ਬਾਤ ਹੈ ਜੀ!
1: ਮੈਨੂੰ ਕੱਲ ਇੱਕ ਕੁੜੀ ਪ੍ਰਪੋਜ਼ ਕੀਤਾ ਈ।
0: ਕਿਆ ਬਾਤ ਹੈ!
1: ਮੈਨੂੰ
0: ਕੱਲ ਇੱਕ ਲੜਕੀ ਪ੍ਰਪੋਜ਼ ਕੀਤਾ ਈ।
1: ਉਹਨੇ ਨੀ ਮੁਹੱਬਤਾਂ ਦਾ, ਉਹਨੂੰ ਮੈਂ ਹੀ ਮੁਹੱਬਤਾਂ ਦਾ ਤੋਹਫ਼ਾ ਦਿੱਤਾ ਈ।
0: ਹਾਂਜੀ,
1: ਮੈਨੂੰ ਕੱਲ ਇੱਕ ਕੁੜੀ ਪ੍ਰਪੋਜ਼ ਕੀਤਾ ਈ, ਉਹਨੂੰ ਮੈਂ ਵੀ ਮੁਹੱਬਤਾਂ ਦਾ ਤੋਹਫ਼ਾ ਦਿੱਤਾ ਈ।
0: ਹਾਂਜੀ,
1: ਉਹਦਾ ਰੰਗ ਰੂਪ ਦੁੱਧ ਦੀ ਮਲਾਈ ਵਰਗਾ।
0: ਹਾਂਜੀ,
1: ਉਹਦਾ ਲਹਿਜਾ ਮੇਰੀ ਨਿੱਕੀ ਭਰਜਾਈ ਵਰਗਾ।
0: ਕਿਆ ਬਾਤ ਹੈ!
1: ਜਦੋਂ ਬੋਲਦੀ ਏ ਨਿੰਮਾ ਨਿੰਮਾ ਹੱਸਦੀ ਆ ਉਹ।
0: ਹਾਂਜੀ,
1: ਜਦੋਂ ਬੋਲਦੀ ਆ ਨਿੰਮਾ ਨਿੰਮਾ ਹੱਸਦੀ ਆ ਉਹ।
0: ਹਾਂਜੀ,
1: ਗੱਲਾਂ ਦਿਲ ਦੀਆਂ ਰੋਜ਼ ਮੈਨੂੰ ਦੱਸਦੀ ਆ ਉਹ।
0: ਕਿਆ ਬਾਤ ਹੈ!
1: ਉਹਦਾ ਕੱਦ ਬੁੱਧ ਮੇਰੇ ਨਾਲ ਮੇਲ ਖਾਂਦਾ ਈ।
0: ਹਾਂਜੀ,
1: ਉਹਦਾ ਕੱਦ ਬੁੱਧ ਮੇਰੇ ਨਾਲ ਮੇਲ ਖਾਂਦਾ ਈ, ਤੁਹਾਨੂੰ ਵੇਖ ਕੇ ਜਮਾਨਾ ਸਾਰਾ ਸੜ ਜਾਂਦਾ ਈ।
0: ਕਿਆ ਬਾਤ ਹੈ!
1: ਗੱਲ ਮੁੱਕਦੀ ਮੁਕਾਵਾਂ ਉਹਦਾ ਜੋੜ ਕੋਈ ਨਾ।
0: ਹਾਂਜੀ,
1: ਗੱਲ ਮੁੱਕਦੀ ਮੁਕਾਵਾਂ ਉਹਦਾ ਜੋੜ ਕੋਈ ਨਾ, ਤੈਨੂੰ ਨਖਰੇ ਵਿਖਾਣ ਦੀ ਤੇ
0: ਲੋੜ ਕੋਈ ਨਾ।
1: ਤੈਨੂੰ ਨਖਰੇ ਵਿਖਾਣ ਦੀ ਤਾਂ
0: ਲੋੜ ਕੋਈ ਨਾ। ਕਿਆ ਬਾਤ ਹੈ ਜੀ!
1: ਮਿਹਰਬਾਨੀ ਜੀ,
0: ਬਹੁਤ ਬਹੁਤ ਧੰਨਵਾਦ ਜੀ। ਇੱਕ ਕਮੈਂਟ ਵੀ ਆਇਆ, ਕਹਿੰਦੇ ਫੇਵਰਟ ਲਾਈਨ ਸਾਡੀ ਉਹ, ਚਾਂਟ ਮਾਰ ਕੇ ਤੂੰ ਦਲੇਰ ਬਣ ਗਈ। ਵਾਹ ਵਾਹ, ਕਿਆ ਬਾਤ! ਬਹੁਤ ਸੋਹਣਾ ਲਿਖਿਆ ਜੀ, ਤੇ ਰੋਜ਼ਾਨਾ ਸਾਨੂੰ ਹਾਜ਼ਰੀ ਲਵਾਉਂਦੇ ਰਿਹਾ ਕਰੋ।
1: ਕੋਈ ਨੀ, ਕਰਾਂਗੇ ਕੋਸ਼ਿਸ਼।
0: ਹਾਂਜੀ, ਬਾਕੀ ਤੁਸੀਂ ਟ੍ਰਿਪ ਵੀ ਆਪਦਾ ਇੰਜੋਏ ਕਰਦੇ ਰਹੋ, ਪਰ ਥੋੜਾ ਜਿਹਾ ਟਾਈਮ ਕੱਢ ਕੇ ਸਾਡੇ ਲਈ ਵੀ ਜਰੂਰ ਸ਼ਾਇਰੀ ਸਾਨੂੰ ਪੇਸ਼ ਕਰਦੇ ਰਿਹਾ ਕਰੋ।
1: ਓਕੇ ਜੀ, ਥੈਂਕ ਯੂ।
0: ਓਕੇ ਜੀ, ਓਕੇ, ਧੰਨਵਾਦ ਜੀ। ਮਨਿੰਦਰ ਆਪਣਾ ਵੀਰ, ਪੰਜਾਬ ਜਿਹੜਾ ਵਿਨੀਪੈਗ ਦਾ ਸਿੰਗਰ ਆ, ਉਹ ਵੀ ਆਪਣੇ ਲਾਈਵ ਦੇ ਵਿੱਚ ਜੁੜਿਆ ਹੋਇਆ। ਬਹੁਤ ਬਹੁਤ ਧੰਨਵਾਦ ਵੀਰੇ, ਤੁਸੀਂ ਵੀ ਸਾਨੂੰ ਕਾਲ ਕਰਕੇ ਦੋ ਲਾਈਨਾਂ ਜ਼ਰੂਰ ਸੁਣਾਓ, ਕੋਈ ਨਾ ਕੋਈ ਅਸੀਂ ਵੇਟ ਕਰਦੇ ਹਾਂ ਤੁਹਾਡੀ ਵੀ ਕਾਲ ਦੀ। ਰੇਡੀਓ ਧਮਾਲ ਤੇ ਤੁਹਾਡਾ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ।
2: ਹੈਲੋ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ ਜੀ? ਵੇਟ ਹੀ ਬੜੀ ਖਰਾਬ ਸੀ।
0: ਸਾਰੀਆਂ ਲਾਈਨਾਂ ਫਲੈਸ਼ ਕਰ ਰਹੀਆਂ ਯਾਰ। ਬਸ ਵਧੀਆ, ਨਜ਼ਾਰੇ ਬੱਜੇ ਹੋਏ ਨੇ। ਅੱਜ ਦੋ ਹਫ਼ਤਿਆਂ ਬਾਅਦ ਬਹੁਤ ਸਾਰੀਆਂ ਫਰਮੈਸ਼ਾਂ ਆ ਚੁੱਕੀਆਂ ਵੀ ਸੈਡ ਸੌਂਗ ਨੀ ਲੈ ਕੇ ਆਏ, ਤੇ ਅੱਜ ਲੈ ਕੇ ਆਂਦਾ ਤੂਫਾਨ ਹੀ ਆ ਗਿਆ ਸੈਡ ਸੌਂਗ ਦਾ। ਕਿਹੜਾ? ਪੰਜ ਸੱਤ।
2: ਹਾਂਜੀ,
0: ਓਕੇ ਜੀ, ਜਰੂਰ ਲਾ ਦਿੰਦੇ ਆ ਜੀ।
2: ਮਿਹਰਬਾਨੀ ਬਾਈ, ਸ਼ੁਕਰੀਆ ਜੀ।
0: ਓਕੇ ਜੀ, ਓਕੇ, ਕਰਦੇ ਰਹੋ ਇੰਜੋਏ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ।
2: ਥੈਂਕ ਯੂ ਜੀ।
0: ਓਕੇ ਜੀ, ਓਕੇ।

0: This is CKJS 92.7 FM and HD1 Winnipeg.
1: सिटी ऑफ विनिपेग दे वाटर मीटर रीडर्स हुन तो लेके अगस्त तक घर घर जानगे मीटर रीडिंग्स लेन ले सवेरे 9 बजे तो शाम 8:30 बजे तक जे असी थानू मिस कर गए तासी थोड़ी ले एक मीटर रीडिंग रिमाइंडर कार्ड छड़ के जावांगे और जानकारी ले विजिट करो winnipeg.ca/meter-reading
2: Need a summer adventure? Skip the ordinary and spend the day at Assiniboine Park Zoo. Come face to face with towering dinosaurs in Dinosaurs Uncovered. Discover the strange creatures lurking in Monsters of the Abyss. And meet incredible animals from around the world. Plus, daily zoo chats, unforgettable encounters, and enough adventure to wear the kids out. You're welcome. Looking for a summer adventure right here in Winnipeg? You know what to do. Meet me at the zoo.
3: Spending a day on the water this summer? Steer clear of dams and generating stations. If you hear a horn or see lights, water levels are about to change. Getting too close can be fatal. Whether you're fishing, swimming, or boating, don't ignore the signs. Warning signs are there to keep you at a safe distance. Stay away and stay safe. Safety is the answer.
0: Crystal clear on your FM and HD radio, 92.7 FM, CKJS. Take 92.7 FM CKJS wherever you want with the iHeartRadio app. Download the app for free in your app store today. Search iHeartRadio.
4: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਆ ਤੇ ਆਪਣੀ ਵਿਨੀਪੈਗ ਦੀ ਧਰਤੀ ਤੇ 1 ਅਗਸਤ ਨੂੰ ਹਸਤਿੰਦਰ ਵੀਰੇ ਦਾ ਸ਼ੋਅ ਹੋ ਰਿਹਾ ਤੇ ਜਲਦੀ ਜਲਦੀ ਟਿਕਟਾਂ ਲੈ ਲਓ ਥੋੜੀਆਂ ਜਿਹੀਆਂ ਟਿਕਟਾਂ ਬਚੀਆਂ ਜਿਨ੍ਹਾਂ ਨੇ ਹਾਲੇ ਤੱਕ ਟਿਕਟਾਂ ਨਹੀਂ ਲਈਆਂ ਤੇ ਇੰਜੋਏ ਕਰਿਓ ਜੀ ਬਹੁਤ ਘੈਂਟ ਗਾਉਂਦਾ ਵੀਰਾ ਤੇ ਲਾਈਵ ਸ਼ੋਅ ਦੇਖਣ ਵਾਲਾ ਹੋਊਗਾ ਤੇ ਉਹਦਾ ਹੈ ਕਿ ਇੱਕ ਸੈਡ ਸੌਂਗ ਆ ਵੀਰੇ ਦਾ ਤੇ ਆਪਾਂ ਵੀ ਇੱਥੇ ਵੀ ਡਿਮਾਂਡ ਕਰਨੀ ਹੈ ਗਾਣਾ ਜ਼ਰੂਰ ਪਲੇ ਕਰੇ ਤੇ ਨੱਚਣ ਟੱਪਣ ਵਾਲੇ ਦਾ ਤੁਹਾਨੂੰ ਪਤਾ ਹੀ ਆ ਤੇ ਸਤਿੰਦਰ ਬਾਈ ਦੇ ਬਹੁਤ ਸਾਰੇ ਸੌਂਗ ਨੇ ਆਪਾਂ ਕੱਲ੍ਹ ਨੂੰ ਵੀ ਇੰਜੋਏ ਕਰਾਂਗੇ ਤੇ ਕੱਲ੍ਹ ਨੂੰ ਆਪਾਂ ਟਰਾਈ ਕਰਾਂਗੇ ਵੱਧ ਤੋਂ ਵੱਧ ਜਿੰਨੇ ਆਪਾਂ ਇਹਨਾਂ ਦੇ ਫੇਵਰੇਟ ਸੌਂਗ ਆਪਾਂ ਲਿਸਟ ਕਰਕੇ ਰੱਖ ਗਏ ਤੇ ਫਿਰ ਜਿੱਦੇ ਸ਼ੋਅ ਹੋਇਆ ਤੇ ਉਹਦੇ ਆਪਾਂ ਇਹਨਾਂ ਨੂੰ ਕਹੀਏ ਕਿ ਸਾਨੂੰ ਆਹ ਗਾਣੇ ਸੁਣਾਓ ਤੇ ਜਿਨ੍ਹਾਂ ਨੇ ਹਾਲੇ ਤੱਕ ਟਿਕਟਾਂ ਨਹੀਂ ਲਈਆਂ ਜ਼ਰੂਰ ਲੈ ਲਓ 1 ਅਗਸਤ ਨੂੰ ਆਪਣੇ ਵਿਨੀਪੈਗ ਦੇ ਵਿੱਚ ਸਤਿੰਦਰ ਵੀਰੇ ਦਾ ਸ਼ੋਅ ਹੋਣ ਜਾ ਰਿਹਾ ਤਾਂ ਜਲਦੀ ਜਲਦੀ ਟਿਕਟਾਂ ਲੈ ਲਓ ਬਈ ਜਿਨ੍ਹਾਂ ਨੇ ਹਾਲੇ ਤੱਕ ਟਿਕਟਾਂ ਨਹੀਂ ਲਈਆਂ

ਸਿੰਗਰ ਨੇਮ ਆ ਜੀ ਹਸਤਿੰਦਰ, ਹਸਤਿੰਦਰ ਵੀਰ ਦਾ ਸ਼ੋਅ ਹੋ ਰਿਹਾ 1 ਅਗਸਤ ਨੂੰ, ਤਾਂ ਟਿਕਟਾਂ ਲੈ ਲਓ, ਥੋੜ੍ਹੀਆਂ ਟਿਕਟਾਂ ਬਚੀਆਂ, 2-3 ਦਿਨ ਹੀ ਰਹਿ ਗਏ ਆ, ਅਤੇ ਜਲਦੀ ਜਲਦੀ ਟਿਕਟਾਂ ਲੈ ਲਓ ਜਿਨ੍ਹਾਂ ਨੇ ਹਾਲੇ ਤੱਕ ਟਿਕਟਾਂ ਨਹੀਂ ਲਈਆਂ। ਕਾਲਰ ਲੈ ਲਈਏ ਜੀ, ਰੇਡੀਓ ਤੁਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਮੈਂ ਤਾਂ ਇੰਜੋਏ ਕਰ ਰਿਹਾ, ਸ਼ੁਕਰ ਕਰੋ ਮੈਂ ਹਲੇ ਇੰਜੋਏ ਕਰ ਰਿਹਾ। ਨਾ ਦੇਖੋ ਤੁਸੀਂ ਸੱਚ ਦੱਸ ਰਹੇ ਹੋ ਸਾਰਿਆਂ ਨੂੰ, ਮੈਂ ਕੰਟਰੋਲ ਹੀ ਕਰ ਰਿਹਾ, ਕਹਿੰਦੇ ਨਾ ਜਜ਼ਬਾਤਾਂ ਦੇ ਤਾਰੀ ਕਾਬੂ। ਤਾਂ ਹੀ ਤੇ ਮੈਂ ਹਾਂ ਹਾਂ ਉਹ 5-7 ਲਾਉਣਾ ਆਪਣੇ ਵੀਰੇ ਨੇ ਲਵਾਇਆ ਕਰਨ ਔਜਲੇ ਦਾ, ਆਪਾਂ 5-7 ਲਾਉਣਾ, ਇੰਜੋਏ ਵੀ ਕਰਨਾ ਆਪਾਂ ਵਿੱਚ ਵਿੱਚ, ਬੜਾ ਵੀ ਇਮੋਸ਼ਨਲ ਨਹੀਂ ਹੋਣਾ ਆਪਾਂ। ਲਾ ਦਿੰਦੇ ਆਪਾਂ ਵਿੱਚ ਦੂਜਾ ਵੀ। ਓਕੇ ਓਕੇ ਵੀਰੇ।

ਅੱਛਾ ਵੀ ਇਹ ਚੀਜ਼ ਮੇਰੇ ਨਾਲ ਬਹੁਤ ਹੁੰਦੀ ਹੁੰਦੀ ਕਈ ਵਾਰੀ ਦੋ ਤਿੰਨ ਸੈਡ ਸੌਂਗ ਸੁਣਨ ਲੱਗੇ ਪਹਿਲਾਂ ਤਾਂ ਸ਼ੇਰੀ ਸੌਂਦਾ ਨਹੀਂ ਮੈਂ ਜੇ ਸੁਣ ਲਾ ਤਾਂ ਐਂ ਹੁੰਦਾ ਕਿ ਪਤਾ ਨਹੀਂ ਬਈ ਦੁਨੀਆ ਖਤਮ ਹੋ ਗਈ ਆ ਬਸ ਖਤਮ ਕੋਈ ਕੰਮ ਨਹੀਂ ਬਸ ਗੱਡੀ 'ਚ ਬਹਿ ਗਏ ਉਹ ਛੱਡ ਲਈ ਗੱਡੀ ਜਾਣਾ ਘਰੇ ਸੀਗਾ ਉਹ ਕਿਸੇ ਬੀਚ ਵਾਲੀ ਸਾਈਡ ਨੂੰ ਪਾ ਲਈ ਕਈ ਵਾਰੀ ਇੱਦਾਂ ਬਹੁਤ ਹੁੰਦਾ ਤਾਂ ਸੈਡ ਸੌਂਗ ਨਾ ਸੁਣਿਆ ਕਰੋ ਇੰਜੋਇਮੈਂਟ ਕਰਦੇ ਰਿਹਾ ਕਰੋ ਇੰਟਰਟੇਨਮੈਂਟ ਲਈ ਜ਼ਰੂਰ ਸੈਡ ਸੌਂਗ ਥੋੜ੍ਹੇ ਬਹੁਤੇ ਸੁਣਿਆ ਕਰੋ ਪਰ ਦਿਲ 'ਤੇ ਨਹੀਂ ਲਾਉਣੇ ਜਿੰਨਾ ਕੁ ਤੁਸੀਂ ਇੰਜੋਏ ਕਰ ਸਕਦੇ ਉਹਨਾਂ ਕੁ ਸੁਣਿਆ ਕਰੋ ਅਤੇ ਬਾਕੀ ਆਪਾਂ ਕਰਨ ਵਾਲੇ ਵੀਰ ਨੂੰ ਸੱਦ ਲੈਂਦੇ ਪੰਜ ਸੱਤ ਚੀਜ਼ਾਂ ਹੋਣ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਹੁਣ ਉਹ ਐਕਸਪਲੇਨ ਕਰ ਰਹੇ ਨੇ ਅਤੇ ਆਪਾਂ ਸਾਰਿਆਂ ਨੇ ਸੁਣ ਲੈਣੀ ਉਹ ਵੀ ਅਤੇ ਉਸ ਤੋਂ ਪਹਿਲਾਂ ਦੱਸ ਗਏ ਕਿ ਆਟੋਗਲਾ ਸ਼ੋਪ ਦੀ ਲੋਕੇਸ਼ਨ ਹੈ ਜਿਹੜੀ ਮੂਵ ਹੋ ਚੁੱਕੀ ਹੈ 484 ਸੈਨ ਮੈਰੀ ਰੋਡ 'ਤੇ ਨਵੀਂ ਲੋਕੇਸ਼ਨ ਆ ਚੁੱਕੀ ਹੈ ਜੀ 204-430-8138 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਸਾਰਾ ਤੁਸੀਂ ਪਿਆਰ ਦਿੰਦੇ ਹੋ ਟਾਊਨ ਆਟੋ ਬੋਡੀ ਨੂੰ ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆਏ ਨੇ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ 146 ਇਜ਼ਾਬੇਲ ਸਟਰੀਟ ਦੇ ਉੱਤੇ ਨੇ ਜੀ 204-421-1302 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਮ ਪੀ ਦਾ ਕਲੇਮ ਹੋਵੇ ਚਾਹੇ ਹਿਲ ਕਲੇਮ ਹੋਵੇ ਚਾਹੇ ਗਲਾਸ ਕਲੇਮ ਹੋਵੇ ਚਾਹੇ ਐਕਸਟੈਂਡ ਕਲੇਮ ਹੋਵੇ ਤੁਸੀਂ ਇਹਨਾਂ ਕੋਲ ਚਲੇ ਜਾਓ ਤੁਹਾਡੀ ਗੱਡੀ ਤਸੱਲੀ ਬਖਸ਼ ਰਿਪੇਅਰ ਹੋ ਜੂਗੀ ਨਾਲੇ ਐਮ ਪੀ ਕੋਲ ਕਲੇਮ ਵੀ ਖੋਲ੍ਹ ਦੇਣਗੇ ਜੇ ਗਲਾਸ ਪਵਾਉਣਾ ਤੁਸੀਂ ਸਿੱਧਾ ਇਹਨਾਂ ਕੋਲ ਚਲੇ ਗਲਾਸ ਵੀ ਰਾਈਟ ਵੇ ਤੁਹਾਨੂੰ ਪਾ ਕੇ ਦੇ ਦੇਣਗੇ ਅਤੇ ਜੇ ਤੁਹਾਡੀ ਗੱਡੀ ਰਿਪੇਅਰ ਹੋਣੀ ਆ ਤਾਂ ਜਿੰਨੇ ਦਿਨ ਤੁਹਾਡੀ ਗੱਡੀ 'ਚ ਜੇ ਇਨਸ਼ੋਰੈਂਸ ਹੈਣੀ ਤਾਂ ਵੀ ਘਬਰਾਉਣ ਦੀ ਲੋੜ ਨਹੀਂ ਗੀ ਜਿੰਨੇ ਦਿਨ ਇਨਸ਼ੋਰੈਂਸ ਤੁਹਾਡੀ ਗੱਡੀ ਰਿਪੇਅਰ ਹੋਣੀ ਆ ਉਨੇ ਦਿਨ ਵਾਸਤੇ ਉਹ ਆਪਦੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ ਜੇ ਤੁਹਾਡੇ ਕੋਲ ਰੈਂਟਲ ਗੱਡੀ ਇਨਸ਼ੋਰੈਂਸ ਤੁਹਾਡੀ ਇਨਸ਼ੋਰੈਂਸ ਦੇ ਵਿੱਚ ਨਹੀਂ ਹੈਗੀ ਬਸ ਤੁਸੀਂ ਸ਼ਰਤ ਇਹ ਆ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੋਗੇ ਉਨੇ ਦਿਨ ਵਾਸਤੇ ਉਹ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ ਜਿੰਨੇ ਦਿਨ ਵਾਸਤੇ ਗੱਡੀ ਤੁਹਾਡੀ ਰਿਪੇਅਰ ਹੁੰਦੀ ਆ ਤਾਂ ਜਾਣਾ ਕਿੱਥੇ ਹੈ ਜੀ ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ 146 ਇਜ਼ਾਬੇਲ ਸਟਰੀਟ ਦੇ ਉੱਤੇ 204-421-1302 ਦੇ ਉੱਤੇ

ਬਹੁਤ ਧੰਨਵਾਦ ਜੀ। ਮਿੱਤਰਾਂ ਦਾ ਵੱਖਰਾ ਸਵੈਗ, ਮਿੱਤਰਾਂ ਦਾ ਪਿੰਡ ਕਹਿੰਦੇ ਸਰੀ ਆ, ਸਰੀ ਤੋਂ ਸਤਿ ਸ਼੍ਰੀ ਅਕਾਲ ਬਾਰਾ ਨੇ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਨਿਊਜ਼ੀਲੈਂਡ ਅਤੇ ਲੰਡਨ ਅਤੇ ਆਇਰਲੈਂਡ ਅਤੇ ਹੋਰ ਇੱਕ ਇਟਲੀ ਤੋਂ, ਕਿਆ ਬਾਤ ਹੈ ਜੀ। ਮੈਂ ਕਹਿੰਦਾ ਕਿ ਕਾਫੀ ਕੰਟਰੀਆਂ ਨੂੰ ਆਪਾਂ ਹੁਣ ਟੱਚ ਕਰਨ ਲੱਗ ਪਏ ਹਾਂ, ਤੁਹਾਡੇ ਸਾਰਿਆਂ ਦੇ ਪਿਆਰ ਦੀ ਬਦੌਲਤ ਆ। ਤਾਂ ਹੀ ਕਹਿੰਦਾ ਉਹਨਾਂ ਸਕਰੀਨ ਥੋੜ੍ਹੀ ਥੋੜ੍ਹੀ ਟੈਪ ਜ਼ਰੂਰ ਕਰਦੇ ਰਿਹਾ ਕਰੋ, ਤਾਂ ਕਿ ਆਪਾਂ ਆਪਣੀ ਆਡੀਅੰਸ ਅਤੇ ਆਪਣੀ ਰੇਡੀਓ ਧਮਾਲ ਦੀ ਫੈਮਿਲੀ ਦੇ ਵਿੱਚ ਹੋਰ ਵਾਧਾ ਕਰ ਸਕੀਏ।

0: That's not a law, is it?
1: ਕਿਆ ਬਾਤ ਹੈ ਜੀ, ਇੱਕ ਵਾਰੀ ਐਨਰਜੀ ਬੂਸਟ ਲੈ ਲਿਆ ਆਪਾਂ ਪੰਜ ਸੱਤ ਚੀਜ਼ਾਂ ਦੇ ਉੱਤੋਂ, ਤੇ ਫਿਰ ਆਪਾਂ ਉਸੇ ਟਰੈਕ ਦੇ ਉੱਤੇ ਆ ਜਾਣਾ। ਤੇਰਾ ਪਿੰਡ, ਕਹਿੰਦਾ ਦਵਿੰਦਰ ਗੋਹੀਨੂਰ ਜੀ, ਕੀ ਕਹਿੰਦੇ ਨੇ ਤੇਰੇ ਪਿੰਡ ਬਾਰੇ, ਤੇ ਉਹਦੇ ਬਾਰੇ ਆਪਾਂ ਗੱਲ ਹੁਣ ਗਾਣੇ ਦੇ ਵਿੱਚ ਸੁਣਾਂਗੇ।

ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਦਿਲਾਂ ਦੀ ਬਰਸਾਤ ਕਰ ਰਹੇ ਹੋ। 7863 ਲਾਈਕ ਹੋ ਚੁੱਕੇ ਨੇ, ਦਿਲਾਂ ਦੀ ਬਰਸਾਤ ਹੋ ਚੁੱਕੀ ਆ। ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਟਿਕਟੋਕ ਦੇ ਉੱਤੇ। ਸੱਚੀ ਇੰਨੇ ਕੰਟਰੀਆਂ ਦੇ ਉੱਤੇ ਜੁੜ ਕੇ ਤੁਸੀਂ ਫਿਰ ਇਕੱਠੇ ਜਦੋਂ ਇੱਥੇ ਦਿਲਾਂ ਦੀ ਬਰਸਾਤ ਕਰਦੇ ਹੋ ਨਾ, ਰੂਹ ਖੁਸ਼ ਹੋ ਜਾਂਦੀ ਹੈ। ਬਿਲਕੁਲ ਸੈਡ ਸੌਂਗ ਚੱਲ ਰਹੇ ਨੇ ਪਰ ਇੱਧਰ ਰੂਹ ਖੁਸ਼ ਹੋ ਜਾਂਦੀ ਹੈ ਜਦੋਂ ਦਿਲਾਂ ਦੀ ਬਰਸਾਤ ਹੁੰਦੀ ਦੇਖਦੇ ਹਾਂ। ਰੀਮੈਕਸ ਪਰਫੋਰਮੈਂਸ ਰਿਐਲਿਟੀ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਹੈ ਜੀ, ਰੈਜੀਡੈਂਟ ਕਮਰਸ਼ੀਅਲ ਅਤੇ ਨਵੀਂ ਬਿਲਡਿੰਗ ਬਣਾਉਣ ਦੇ ਮਾਹਿਰ ਨੇ। ਜੇ ਤੁਸੀਂ ਰੀਅਲ ਸਟੇਟ ਦਾ ਲਾਇਸੈਂਸ ਲੈ ਚੁੱਕੇ ਤਾਂ ਤੁਹਾਡਾ ਮੋਸਟ ਵੈਲਕਮ ਕਰਦੇ ਨੇ। ਬਸ ਸ਼ਰਤ ਇੱਕ ਆ, ਸ਼ਰਤ ਕਿਹੜੀ ਹੈ ਜੀ, ਫੁੱਲ ਟਾਈਮ ਪਰਮਾਨੈਂਟ ਪੋਜੀਸ਼ਨ ਆ। ਜੇ ਤੁਸੀਂ ਪਰਮਾਨੈਂਟ ਕੰਮ ਕਰ ਸਕਦੇ ਹੋ ਫੁੱਲ ਪੋਜੀਸ਼ਨ ਦੇ ਉੱਤੇ ਤਾਂ ਤੁਸੀਂ ਇਹਨਾਂ ਕੋਲ ਜੋਬ ਲੈ ਸਕਦੇ ਹੋ। ਤਾਂ ਬਹੁਤ ਸਾਰੀਆਂ ਔਫਰ ਤੁਹਾਨੂੰ ਮਿਲ ਜਾਣੀਆਂ। ਆਫਿਸ ਦੇ ਵਿੱਚ ਸਪੇਸ ਮਿਲ ਜੂ ਕਲਾਇੰਟਸ ਦੇ ਨਾਲ ਮੀਟਿੰਗ ਕਰਨ ਦੇ ਲਈ, ਫਲੈਕਸੀਬਲ ਫੀਸ ਪੈਕੇਜ ਮਿਲ ਜਾਣਗੇ, ਸਿੱਖਣ ਨੂੰ ਵੀ ਬਹੁਤ ਕੁਝ ਮਿਲੂਗਾ ਕਿਉਂਕਿ ਟੌਪ ਪਰਫੋਰਮਿੰਗ ਏਜੰਟ ਟੀਮ ਆ ਜਿਹੜੀ ਉਹਨਾਂ ਦੇ ਨਾਲ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲੂਗਾ। ਔਨਲਾਈਨ ਵੀ ਅਪਲਾਈ ਕਰ ਸਕਦੇ ਹੋ, ਤੁਸੀਂ ਔਫਲਾਈਨ ਵੀ ਅਪਲਾਈ ਕਰ ਸਕਦੇ ਹੋ। ਰਾਜਨ ਖਿੰਦਾ ਜੀ ਨਾਲ ਸੰਪਰਕ ਕਰ ਸਕਦੇ ਹੋ, 204-8-93-85 ਦੇ ਉੱਤੇ ਸੰਪਰਕ ਕਰ ਸਕਦੇ ਹੋ, ਜਾਂ 942 ਸੈਂਡ ਮੈਰੀ ਰੋਡ ਤੁਸੀਂ ਵਿਜ਼ਿਟ ਕਰ ਸਕਦੇ ਹੋ।

ਸਪਰਿੰਗ ਮੈਡੋ ਕਲੀਨਿਕ ਫਾਰਮੈਸੀ ਤੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਂਦੇ ਨੇ ਜੀ ਤੁਹਾਨੂੰ, ਮੇਲ ਫੀਮੇਲ ਡਾਕਟਰ ਮਿਲ ਜਾਂਦੇ ਨੇ। ਟਰਾਂਸਕੋਨਾਈਜ਼ਡ ਵਿਨੀਪੈਗ ਦੇ ਵਿੱਚ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਵਾਕਿੰਗ ਵੀ ਜਾ ਸਕਦੇ ਹੋ, ਤੁਸੀਂ ਅਪੁਆਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ, ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਵੀ ਕਰ ਦੇਣੇ ਮੈਡੀਸਨ ਦੀ। 1783 ਪਲੈਸੀ ਰੋਡ ਯੂਨਿਟ 19 ਸੰਪਰਕ ਕਰ ਸਕਦੇ ਹੋ 204-417-0028 ਦੇ ਉੱਤੇ।

ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਦਿਲਾਂ ਦੀ ਇੰਨੀ ਬਰਸਾਤ ਕਰ ਰਹੇ ਹੋ। 8225 ਲਾਈਕ ਹੋ ਚੁੱਕੇ ਨੇ, ਦਿਲ ਬਰਸਾ ਚੁੱਕੇ ਹੋ ਤੁਸੀਂ, ਅਲੱਗ ਅਲੱਗ ਕੰਟਰੀਆਂ ਦੇ ਵਿੱਚੋਂ ਤੁਸੀਂ ਦਿਲਾਂ ਦੀ ਬਰਸਾਤ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਜੇ ਹਾਲੇ ਤੱਕ ਤੁਸੀਂ ਸਾਨੂੰ ਫੋਲੋ ਨਹੀਂ ਕੀਤਾ, ਜ਼ਰੂਰ ਫੋਲੋ ਕਰ ਲਓ ਫਸਟ ਟਾਈਮ ਸਾਡੇ ਲਾਈਵ ਦੇ ਉੱਤੇ ਆਏ ਹਾਂ, ਤਾਂ ਕਿ ਨੈਕਸਟ ਟਾਈਮ ਜਦੋਂ ਵੀ ਅਸੀਂ ਲਾਈਵ ਆਈਏ ਸਾਡਾ ਪਿਆਰਾ ਦਿਲ ਦਾ ਨੋਟੀਫਿਕੇਸ਼ਨ ਤੁਹਾਡੇ ਦਿਲ ਤੱਕ ਪਹੁੰਚੇ ਕਿ ਰੇਡੀਓ ਧਮਾਲ ਦੀ ਫੈਮਿਲੀ ਲਾਈਵ ਆ ਚੁੱਕੀ ਹੈ। ਬਿਲਕੁਲ ਜੀ।

ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਦਿਲਾਂ ਦੀ ਬਰਸਾਤ ਕਰ ਰਹੇ ਹੋ। ਦਰਸ਼ਨ ਆਟੋ ਸੰਪਰਕ ਕਰ ਸਕਦੇ ਹੋ, ਕਿਸੇ ਵੀ ਤਰ੍ਹਾਂ ਦੀ ਤੁਸੀਂ ਰਿਪੇਅਰ ਕਰਾਉਣਾ ਚਾਹੁੰਦੇ ਹੋ ਜਾਂ ਸਰਵਿਸ ਕਰਾਉਣਾ ਚਾਹੁੰਦੇ ਹੋ ਤਾਂ 352 ਪਾਪੂਲਰ ਰੈਵੈਨਿਊ 'ਤੇ ਤਸੱਲੀ ਬਖਸ਼ ਆਪਦੀ ਗੱਡੀ ਦੀ ਰਿਪੇਅਰ ਸਰਵਿਸ ਕਰਾ ਸਕਦੇ ਹੋ। ਦਰਸ਼ਨ ਆਟੋ ਵਾਲਿਆਂ ਨਾਲ ਸੰਪਰਕ ਕਰ ਲਓ। ਦਰਸ਼ਨ ਗਿੱਲ ਜੀ ਦਾ ਨੰਬਰ ਨੋਟ ਕਰ ਲਓ, 204-416-0030 'ਤੇ ਸੰਪਰਕ ਕਰ ਸਕਦੇ ਹੋ, ਅਤੇ ਰਾਜ ਮੁੱਦਰ ਜੀ ਨਾਲ ਸੰਪਰਕ ਕਰ ਲਓ। ਜੇ ਤੁਸੀਂ ਘਰ ਦੀ ਮੋਰਗੇਜ ਕਰਾਉਣੀ ਹੋਵੇ ਜਾਂ ਰੀਨਿਊ ਕਰਾਉਣਾ ਹੋਵੇ, 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ। ਰੈਜ਼ੀਡੈਂਟ ਅਤੇ ਕਮਰਸ਼ੀਅਲ ਮੋਰਗੇਜ ਦੇ ਸਪੈਸ਼ਲ ਨੇ ਜੀ, 204-963-8481 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਤੇ ਇਹਨਾਂ ਦੇ ਜਿਹੜੇ ਵਾਈਫ ਨੇ ਰੀਅਲ ਸਟੇਟ ਦਾ ਕੰਮ ਕਰਦੇ ਨੇ, ਰੁਪਿੰਦਰ ਮੁੱਦਰ ਜੀ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਰੀਅਲ ਸਟੇਟ ਦੇ ਲਈ ਕੋਈ ਵੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਇਹਦੇ ਰਿਲੇਟਡ ਕੋਈ ਵੀ ਤੁਹਾਡੇ ਸਵਾਲ ਜਵਾਬ ਨਹੀਂ ਰੀਅਲ ਸਟੇਟ ਦੇ ਲਈ, ਤਾਂ ਰੁਪਿੰਦਰ ਮੁੱਦਰ ਜੀ ਨਾਲ ਸੰਪਰਕ ਕਰ ਲਓ। ਪ੍ਰੋਪਰਟੀ ਵੇਚਣ ਜਾਂ ਖਰੀਦਣ ਲਈ ਬੈਨੀਫਿਟ ਦੇ ਪ੍ਰੋਫਿਟ ਦੇ ਵਿੱਚ ਤੁਸੀਂ ਜੇ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਤਾਂ ਤੁਸੀਂ ਰੁਪਿੰਦਰ ਮੁੱਦਰ ਜੀ ਨਾਲ ਸੰਪਰਕ ਕਰ ਲਓ। 204-998-94 ਤੁਸੀਂ ਸੰਪਰਕ ਕਰ ਸਕਦੇ ਹੋ ਜੀ।

ਮੈਡੀਕੇਅਰ ਕਲੀਨਿਕ ਐਂਡ ਵਾਕ ਇਨ ਕਲੀਨਿਕ ਤੇ ਪੰਜਾਬੀ ਸਪੀਕਿੰਗ ਡਾਕਟਰ ਮਿਲ ਜਾਂਦੇ ਨੇ ਜੀ, ਤੁਹਾਨੂੰ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਫਲੂ ਸ਼ਾਟ ਵੀ ਲੱਗਦੇ ਨੇ, ਫੈਮਿਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਆ ਤੁਹਾਨੂੰ, ਫੈਮਿਲੀ ਡਾਕਟਰ ਚਾਹੀਦਾ ਆ, 1987 ਜੈਫਰਸਨ ਵੈਨਿਊ ਤੇ ਸੰਪਰਕ ਕਰ ਸਕਦੇ ਹੋ ਤੁਸੀਂ 204-400-16-1139 ਦੇ ਉੱਤੇ, ਮੰਡੇ ਟੂ ਫਰਾਈਡੇ 9 to 5:30, ਸੈਟਰਡੇ ਦੇ 9 to 4 ਅਤੇ ਸੰਡੇ ਦੇ 9 to 1 ਜਿਹੜਾ ਕਲੀਨਿਕ ਖੁੱਲ੍ਹੀ ਹੁੰਦੀ ਆ, ਅਤੇ ਫਾਰਮੈਸੀ ਵੀ ਕਲੀਨਿਕ ਦੇ ਅੰਦਰ ਆ, ਅਤੇ ਉੱਥੇ ਤੁਹਾਨੂੰ ਮੈਡੀਸਨ ਵਗੈਰਾ ਮਿਲ ਜੂਗੀ। ਟਿਲੋ ਲਾਈਟਿੰਗ ਨਾਲ ਸੰਪਰਕ ਕਰ ਲਓ ਜੇ ਤੁਹਾਨੂੰ LED ਇਨਡੋਰ ਆਊਟਡੋਰ ਪੋਰਟ ਲਾਈਟ ਚਾਹੀਦੀ ਹੋਵੇ। ਬ੍ਰੈਂਡਡ ਲਾਈਟਾਂ ਹੋਲਸੇਲ ਪ੍ਰਾਈਜ਼ ਦੇ ਉੱਤੇ ਤੁਹਾਨੂੰ ਮਿਲ ਜਾਣਗੀਆਂ, ਉਹ ਵੀ ਵਾਰੰਟੀ ਦੇ ਨਾਲ। ਅਤੇ ਜੇ ਤੁਸੀਂ ਬ੍ਰੈਂਡਡ ਲਾਈਟਾਂ ਹੋਲਸੇਲ ਪ੍ਰਾਈਜ਼ ਦੇ ਉੱਤੇ ਤੁਸੀਂ ਵਾਰੰਟੀ ਦੇ ਨਾਲ ਲੈਣਾ ਚਾਹੁੰਦੇ ਹੋ ਤਾਂ ਟਿਲੋ ਲਾਈਟਿੰਗ ਦੀ ਲੋਕੇਸ਼ਨ 'ਤੇ ਪਹੁੰਚੋ ਜੀ, 955 ਸੈਂਟ ਜੈਮ ਸਟਰੀਟ 'ਤੇ ਪਹੁੰਚ ਕੇ ਤੁਸੀਂ ਵਧੀਆ ਵਧੀਆ ਡੀਲਾਂ ਗ੍ਰੈਬ ਕਰ ਸਕਦੇ ਹੋ। 204-949-5540 'ਤੇ ਤੁਸੀਂ ਸੰਪਰਕ ਕਰ ਸਕਦੇ ਹੋ।

ਜੇ ਤੁਸੀਂ ਸਸਤੀਆਂ ਇਹ ਟਿਕਟਾਂ ਲੱਭ ਰਹੇ ਹੋ ਤਾਂ ਇਹ ਤੁਹਾਡੇ ਲਈ ਨੌਲੇਜ ਆ, ਕਿਉਂਕਿ ਜਿਹੜਾ ਵੀ ਤੁਸੀਂ ਮਾਰਕੀਟ ਦੇ ਵਿੱਚ ਪ੍ਰਾਈਸ ਦੇਖਦੇ ਹੋ ਉਸ ਤੋਂ ਵੀ ਸਸਤੀਆਂ ਇਹ ਟਿਕਟਾਂ ਤੁਹਾਨੂੰ ਮਿਲ ਜਾਣਗੀਆਂ। ਤੁਸੀਂ ਜਾਣਾ ਕਿੱਥੇ ਆ ਜੀ? ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਜੋ ਮਾਰਕੀਟ ਦੇ ਵਿੱਚ ਤੁਸੀਂ ਟਿਕਟਾਂ ਦਾ ਪ੍ਰਾਈਸ ਦੇਖਦੇ ਹੋ ਉਸ ਤੋਂ ਵੀ ਸਸਤੀਆਂ ਤੁਹਾਨੂੰ ਇਹ ਟਿਕਟਾਂ ਮਿਲ ਜਾਣਗੀਆਂ। ਬੈਸਟ ਵਕੇਸ਼ਨ ਪੈਕੇਜ ਮਿਲ ਜਾਣਗੇ, ਚਾਹੇ ਤੁਸੀਂ ਡੋਮੈਸਟਿਕ ਟੂਰ ਕਰਨਾ, ਚਾਹੇ ਤੁਸੀਂ ਇੰਟਰਨੈਸ਼ਨਲ ਟੂਰ ਕਰਨਾ, ਤੁਹਾਨੂੰ ਬਹੁਤ ਵਾਜਬ ਰੇਟਾਂ ਦੇ ਉੱਤੇ ਏਅਰ ਟਿਕਟਾਂ ਮਿਲ ਜਾਣਗੀਆਂ। ਸੰਪਰਕ ਕਰ ਲਓ ਜੀ 204-202-0104 'ਤੇ ਸੰਪਰਕ ਕਰਕੇ ਵਧੀਆ ਵਧੀਆ ਡੀਲਾਂ ਤੁਸੀਂ ਗ੍ਰੈਬ ਕਰ ਸਕਦੇ ਹੋ।

ਆਵਾਜ਼ ਲਾਈਵ ਦੇਖਣਾ ਚਾਹੁੰਦੇ ਹੋ ਤਾਂ ਧਿਆਨ ਨਾਲ ਸੁਣ ਲਿਓ 22 ਅਗਸਤ ਨੂੰ, ਬਿਲਕੁਲ ਜੀ 22 ਅਗਸਤ ਨੂੰ ਪੰਜਾਬੀ ਵਿਰਸਾ ਆਪਣੇ ਵਿਨੀਪੈਗ ਦੇ ਵਿੱਚ ਹੋਣ ਜਾ ਰਿਹਾ ਜੀ। ਸਪੋਂਸਰ ਜੇ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਟਿਕਟਾਂ ਦੇ ਰਿਲੇਟਡ ਕੋਈ ਵੀ ਇਨਕੁਆਇਰੀ ਚਾਹੁੰਦੇ ਹੋ ਤਾਂ ਮਨਦੀਪ ਸਿੰਘ ਨਾਲ ਸੰਪਰਕ ਕਰ ਸਕਦੇ ਹੋ 204-294-8212 ਦੇ ਉੱਤੇ ਸੰਪਰਕ ਕਰ ਸਕਦੇ ਹੋ ਤੁਸੀਂ। ਜੇ ਤੁਸੀਂ ਸਪੋਂਸਰ ਵੀ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਗਰੁੱਪ ਟਿਕਟਾਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮਨਦੀਪ ਸਿੰਘ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਦੁਬਾਰਾ ਰਿਪੀਟ ਕਰਦੇ ਹਾਂ ਜੀ 204-291-8212 ਦੇ ਉੱਤੇ ਸੰਪਰਕ ਕਰਕੇ ਵਧੀਆ ਵਧੀਆ ਡੀਲਾਂ ਤੁਸੀਂ ਟਿਕਟਾਂ ਦੇ ਉੱਤੇ ਵੀ ਲੈ ਸਕਦੇ ਹੋ। ਅਤੇ ਪੰਜਾਬੀ ਵਿਰਸਾ 22 ਅਗਸਤ ਨੂੰ ਆਪਣੀ ਵਿਨੀਪੈਗ ਦੀ ਧਰਤੀ 'ਤੇ ਹੋਣ ਜਾ ਰਿਹਾ ਅਤੇ ਕਮਲ ਹੀਰ ਵੀ ਹੋਣਗੇ ਅਤੇ ਮਨਮੋਹਨ ਵਾਰਿਸ ਜੀ ਵੀ ਹੋਣਗੇ ਅਤੇ ਸੰਗਤਾਰ ਵੀ। ਤਿੰਨੇ ਭਰਾਵਾਂ ਵੱਲੋਂ ਪੰਜਾਬੀ ਵਿਰਸਾ ਵਿਨੀਪੈਗ ਦੀ ਧਰਤੀ 'ਤੇ ਕੀਤਾ ਜਾਣਾ। ਅਤੇ ਪੰਜਾਬੀ ਵਿਰਸਾ ਜਦੋਂ ਵੀ ਆਉਂਦਾ ਤਾਂ ਪ੍ਰੋਪਰ ਫੈਮਿਲੀ ਵਾਲਾ ਸ਼ੋਅ ਹੁੰਦਾ ਅਤੇ ਫੈਮਿਲੀ ਸ਼ੋਅ ਆਪਾਂ ਨੂੰ ਦੇਖਣ ਨੂੰ ਬਹੁਤ ਵਿਨੀਪੈਗ 'ਚ ਘੱਟ ਮਿਲਦੇ ਆ। ਅਤੇ ਜਲਦੀ ਜਲਦੀ ਟਿਕਟਾਂ ਲੈ ਲਓ ਜਿਨ੍ਹਾਂ ਨੇ ਹਾਲੇ ਤੱਕ ਟਿਕਟਾਂ ਨਹੀਂ ਲਈਆਂ, ਕਿਉਂਕਿ ਫੈਮਿਲੀ ਸ਼ੋਅ ਆ ਜੀ। ਜਲਦੀ ਜਲਦੀ ਇਸ ਤੋਂ ਪਹਿਲਾਂ ਟਿਕਟਾਂ ਸੋਲਡ ਆਊਟ ਹੋ ਜਾਣ ਤਾਂ ਜਲਦੀ ਦੀ ਟਿਕਟਾਂ ਗ੍ਰੈਬ ਕਰ ਲਓ। ਪੰਜਾਬੀ ਵਿਰਸਾ 22 ਅਗਸਤ ਨੂੰ ਸੇਮ ਆਵਾਜ਼ ਤੁਹਾਨੂੰ ਲਾਈਵ ਸ਼ੋਅ ਦੇ ਵਿੱਚ ਦੇਖਣ ਨੂੰ ਮਿਲੂਗੀ।

0: ਜ਼ਹਿਰ ਚੰਦਰੀਏ ਨਹੀਂ, ਬਿਲਕੁਲ ਜੀ, ਨਾਲ ਦੀ ਨਾਲ ਕਾਲਜ ਜ਼ਰੂਰ ਅਟੈਂਡ ਕਰਦੇ ਜਾਣਾ। ਰੇਡੀਓ ਤੋਂ ਮਾਤਾ ਤੁਹਾਡਾ ਬਾਬਾ ਸਵਾਗਤ ਹੈ ਜੀ।
1: ਹਾਂਜੀ ਮਹਾਰਾਜ, ਲੋਕੀ ਜਿਹੜੇ ਤੁਹਾਡੇ ਸਰੋਤੇ ਆ ਦੇਬੀ ਨੂੰ ਬੜਾ ਯਾਦ ਕਰ ਰਹੇ ਆ। ਮੈਂ ਕਿਹਾ ਕੁਝ ਲਾਈਨਾਂ ਆਪਣੇ ਕੋਲ।
0: ਬਿਲਕੁਲ ਜੀ, ਜ਼ਰੂਰ ਸੁਣਾਓ ਜੀ।
1: ਦਈਏ
0: ਜ਼ਰੂਰ ਜ਼ਰੂਰ ਜੀ।
1: ਜਿਹੜਾ ਨਾ ਬੜਾ ਰੂਹ ਨਾਲ ਲਿਖਦਾ ਤੇ ਇਹਨੇ ਆਪਣੀ ਪੰਜਾਬੀ ਬੋਲੀ ਨੂੰ ਬਹੁਤ ਕੁਝ ਦਿੱਤਾ।
0: ਬਿਲਕੁਲ ਜੀ ਬਿਲਕੁਲ।
1: ਉਸਨੇ ਆਪਣੇ ਪਿੰਡੇ ਦੇ ਸਭ ਕੁਝ ਆਪ ਹੰਡਾਇਆ।
0: ਬਿਲਕੁਲ ਜੀ ਬਿਲਕੁਲ।
1: ਫੈਕਟਰੀ ਚਲਾਈ ਆ, ਬੜੀ ਮਿਹਨਤ ਕੀਤੀ ਆ, ਤਾਂ ਜਾ ਕੇ ਕਿਤੇ ਉਹ ਸੈੱਟ ਹੋਇਆ।
0: ਹਾਂਜੀ ਹਾਂਜੀ।
1: ਮਨੋਹਰ ਕੁਮਾਰ ਉਸਨੇ ਵੀ ਉਹਨੇ ਬਹੁਤ ਉਹਦੇ ਬਹੁਤ ਗਾਣੇ ਲਿਖੇ।
0: ਹਾਂਜੀ ਹਾਂਜੀ।
1: ਹੋਰ ਵੀ ਕਲਾਕਾਰਾਂ ਨੇ।
0: ਹਾਂਜੀ ਹਾਂਜੀ।
1: ਚਾਰ ਲਾਈਨਾਂ ਨੇ ਤੁਹਾਡੇ ਨਾਲ।
0: ਹਾਂਜੀ।
1: ਉਹ ਸਾਡੀ ਕਿਹਦੇ ਨਾਲ ਲੱਗੀ, ਤੈਨੂੰ ਕਿਉਂ ਦੱਸੀਏ।
0: ਹਾਂਜੀ।
1: ਚੋਟ ਕਿੱਥੇ ਕਿੱਥੇ ਵੱਜੀ, ਤੈਨੂੰ ਕਿਉਂ ਦੱਸੀਏ। ਗੱਲ ਬਾਤ ਕਦੋਂ ਹੁੰਦੀ, ਤੈਨੂੰ ਕਿਉਂ ਦੱਸੀਏ। ਮੁਲਾਕਾਤ ਕਦੋਂ ਹੁੰਦੀ, ਤੈਨੂੰ ਕਿਉਂ ਦੱਸੀਏ। ਇਹਦੇ ਤੇ ਕੀ ਲਿਖਿਆ ਏ, ਤੈਨੂੰ ਕਿਉਂ ਦੱਸੀਏ। ਮਨ ਕਿੱਥੇ ਟਿਕਿਆ ਏ, ਤੈਨੂੰ ਕਿਉਂ ਦੱਸੀਏ। ਉਹ ਨੈਣਾ ਕਿਹਦਿਆਂ ਚੋਂ ਪੀਤੀ, ਤੈਨੂੰ ਕਿਉਂ ਦੱਸੀਏ। ਜਾਣ ਕਿਹਦੇ ਨਾਵੇਂ ਕੀਤੀ, ਤੈਨੂੰ ਕਿਉਂ ਦੱਸੀਏ। ਪੈ ਜਾਣਗੇ ਖਲਾਰੇ, ਤੈਨੂੰ ਕਿਉਂ ਦੱਸੀਏ। ਉਸ ਕਮਲ ਦੇ ਬਾਰੇ, ਤੈਨੂੰ ਕਿਉਂ ਦੱਸੀਏ।
0: ਕਿਆ ਬਾਤ ਹੈ,
1: ਮੈਂ ਕਿੱਦਾਂ ਹੈ ਬਣਾਉਂਦਾ, ਤੈਨੂੰ ਕਿਉਂ ਦੱਸੀਏ। ਦੇਦੀ ਕਿਸ ਨੂੰ ਹੈ ਚਾਹੁੰਦਾ, ਤੈਨੂੰ ਕਿਉਂ ਦੱਸੀਏ। ਕਿਉਂਕਿ ਪੈ ਜਾਣਗੇ ਖਲਾਰੇ, ਤੈਨੂੰ ਕਿਉਂ ਦੱਸੀਏ। ਦੇਦੀ ਕਿਸ ਨੂੰ ਹੈ ਚਾਹੁੰਦਾ, ਤੈਨੂੰ ਕਿਉਂ ਦੱਸੀਏ। ਮਿਹਰਬਾਨੀ ਜੀ।
0: ਕਿਆ ਬਾਤ ਹੈ ਜੀ, ਬਹੁਤ ਸੋਹਣਾ ਜੀ, ਬਹੁਤ ਸੋਹਣਾ।

ਲਓ ਜੀ, ਤੁਸੀਂ ਟਿਕਟੋਕ ਦੇ ਉੱਤੇ ਸਿਰਾ ਲਾਇਆ ਪਿਆ 11,000 ਦਿਲਾਂ ਦੀ ਬਰਸਾਤ ਕਰ ਚੁੱਕੇ ਤੁਸੀਂ ਸਾਰੇ ਕਾਫੀ ਕੰਟਰੀਆਂ ਤੋਂ ਜੁੜੇ ਹੋਏ ਆ ਤੁਸੀਂ, ਨਿਊਜ਼ੀਲੈਂਡ ਤੇ ਇਟਲੀ, ਨਿਊਜ਼ੀਲੈਂਡ ਇਟਲੀ ਹੋ ਗਿਆ ਤੇ ਹੋਰ ਕਿਹੜਾ ਸੀਗਾ, ਤੁਸੀਂ ਕਮੈਂਟ ਕਰਕੇ ਦੱਸ ਦਿਓ, ਮੈਂ ਭੁੱਲ ਗਿਆ। ਤੇ ਮੈਨੂੰ ਇੱਕ ਯਾਦ ਆ ਰਹੀ ਆ ਸ਼ਾਇਰੀ, ਇੱਕ ਬੜੀ ਸੋਹਣੀ ਦੇਵੀ ਜੀ ਦੀ ਸ਼ਾਇਰੀ ਲਿਖੀ ਹੋਈ ਆ, ਸੁਬਹਾ ਸੁਬਹਾ ਹਮ ਕਿਆ ਕਰਤੇ ਹੈ ਤੂੰ ਹੀ ਤੂੰ ਕਹਾ ਕਰਤੇ ਹੈ, ਸੁਬਹਾ ਸੁਬਹਾ ਹਮ ਕਿਆ ਕਰਤੇ ਹੈ ਤੂੰ ਹੀ ਤੂੰ ਕਹਾ ਕਰਤੇ ਹੈ, ਹਮਕੋ ਵਹੀ ਤਬਾਹ ਕਰਤੇ ਹੈ ਜਿਨਕੇ ਲੀਏ ਦੁਆ ਕਰਤੇ ਹੈ, ਇੱਕ ਵੋ ਹੈ ਕਹਾ ਕਰਤੇ ਹੈ ਇੱਕ ਹਮ ਹੈ ਸਹਾ ਕਰਤੇ ਹੈ, ਰੋਣਾ ਹੋ ਤੋ ਸ਼ੁਭ ਕਰ ਰੋਣਾ, ਰੋਣਾ ਹੋ ਤੋ ਸ਼ੁਭ ਕਰ ਰੋਣਾ, ਵਰਨਾ ਲੋਕ ਹਸਾ ਕਰਤੇ ਹੈ, ਮਾਨਾ ਕਿ ਹਮ ਕੁਝ ਨਹੀਂ ਕਰਤੇ, ਮਾਨਾ ਕਿ ਹਮ ਕੁਝ ਨਹੀਂ ਕਰਤੇ ਪਰ ਹਮ ਏਕ ਵਫਾ ਕਰਤੇ ਹੈ, ਮਾਨਾ ਕਿ ਹਮ ਕੁਝ ਨਹੀਂ ਕਰਤੇ ਪਰ ਹਮ ਏਕ ਵਫਾ ਕਰਤੇ ਹੈ, ਹਮ ਫਰਿਸ਼ਤੇ ਨਹੀਂ ਹੈ ਦੇਬੀ, ਹਮ ਫਰਿਸ਼ਤੇ ਨਹੀਂ ਹੈ ਦੇਬੀ, ਬੰਦੇ ਹੈ ਗੁਨਾਹ ਕਰਤੇ ਹੈ, ਬੰਦੇ ਹੈ ਗੁਨਾਹ ਕਰਤੇ ਹੈ।

0: ਗੱਲਬਾਤ ਜਾਰੀ ਰੱਖਦੇ ਹਾਂ, ਪਰ ਉਸ ਤੋਂ ਪਹਿਲਾਂ ਕਾਲਰ ਜ਼ਰੂਰ ਅਟੈਂਡ ਕਰ ਲੈਣੇ ਜੀ। ਰੇਡੀਓ ਤੁਹਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ। ਅਭੀਰ ਜੀ ਬਹੁਤ ਬਹੁਤ ਧੰਨਵਾਦ। ਜਿਹਦਾ ਜਿਹਦਾ ਜੋ ਜੋ ਵੀ ਆ ਉਹਦੇ ਜੀਵਨ ਤੇ ਪੰਛੀ ਝਾਤ ਮਰਵਾਉਣ ਦੇ ਲਈ
0: ਧੰਨਵਾਦ। ਹਾਂਜੀ ਹਾਂਜੀ।
1: ਤੇ ਆਪਣਾ ਅਮਰਿੰਦਰ ਗਿੱਲ ਦਾ ਗਾਣਾ ਲਾ ਦੋਗੇ ਜੀ ਇੱਕ?
0: ਕਿਹੜਾ ਗਾਣਾ ਸੁਣਨਾ ਜੀ?
1: ਤੂੰ ਜੁਦਾ।
0: ਤੂੰ ਜੁਦਾ, ਅੱਛਾ ਤੂੰ ਜੁਦਾ ਹੋਇਆ।
1: ਹੋਇਆ ਨੀ, ਹੋਈ।
0: ਤੂੰ ਜੁਦਾ ਹੋਈ?
1: ਹਾਂਜੀ।
0: ਅੱਛਾ, ਤੂੰ ਜੁਦਾ ਹੋਇਆ ਪਰ ਤੇਰੀ ਯਾਦ ਜੁਦਾ ਨਾ ਹੋਈ।
1: ਹਾਂਜੀ
0: ਬਿਲਕੁਲ ਜੀ, ਜਰੂਰ ਸੁਣਾਂਗੇ ਜੀ।
1: ਧੰਨਵਾਦ ਜੀ।
0: ਓਕੇ ਜੀ।

ਜਿਹੜਾ ਸੌਂਗ ਤੁਸੀਂ ਸਰਪੰਚ ਸਾਹਿਬ ਕਹਿ ਰਹੇ ਹੋ, ਹਰਮਨ ਬਰੈਨ ਜੀ ਕਹਿ ਰਹੇ ਹੋ, ਉਹ ਸੌਂਗ ਆਪਾਂ ਸਟਾਰਟਿੰਗ ਦੇ ਵਿੱਚ ਪਹਿਲਾ ਸੌਂਗ ਲਾਇਆ ਸੀਗਾ, ਦੁਬਾਰਾ ਨਹੀਂ ਆਪਾਂ ਹੁਣ ਰਿਪੀਟ ਕਰ ਸਕਦੇ ਕਿਉਂਕਿ ਕਾਫੀ ਸਾਰੇ ਸੌਂਗ ਆਏ ਹੋਏ ਨੇ। ਤੁਸੀਂ ਹੋਰ ਕੋਈ ਡਿਮਾਂਡ ਦੱਸੋ, ਕੋਈ ਹੋਰ ਕੋਈ ਘੈਂਟ ਜਿਹਾ ਸੌਂਗ ਦੱਸੋ, ਆਪਾਂ ਜ਼ਰੂਰ ਪਲੇ ਕਰਾਂਗੇ ਤੁਹਾਡੇ ਲਈ।

ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਦਿਲਾਂ ਦੀ ਬਰਸਾਤ ਕਰ ਰਹੇ ਹੋ। 13,000 ਲਾਈਕ ਹੋ ਚੁੱਕੇ ਨੇ, ਅਤੇ ਜਿਨ੍ਹਾਂ ਨੇ ਹਾਲੇ ਤੱਕ ਸਾਨੂੰ ਫੋਲੋ ਨਹੀਂ ਕੀਤਾ ਜ਼ਰੂਰ ਫੋਲੋ ਕਰ ਲਓ। ਅਸੀਂ ਵਲੋਗ ਵੀ ਪਾਇਆ, ਲਾਸਟ ਵੀਕ ਅਸੀਂ ਘੁੰਮ ਕੇ ਆਏ ਹਾਂ, ਅਤੇ ਹਾਲੇ ਤੱਕ ਜਿਨ੍ਹਾਂ ਨੇ ਨਹੀਂ ਦੇਖਿਆ ਜ਼ਰੂਰ ਦੇਖੋ। ਜੇ ਵਧੀਆ ਲੱਗਿਆ ਸਾਨੂੰ ਕਮੈਂਟ ਜ਼ਰੂਰ ਦੱਸਿਓ, ਤਾਂ ਕਿ ਨੈਕਸਟ ਟਾਈਮ ਫਿਰ ਅਸੀਂ ਇਕੱਠੇ ਸਾਰੇ ਰੇਡੀਓ ਧਮਾਲ ਦੀ ਜਿਹੜੀ ਟੀਮ ਆ ਜਾ ਕੇ ਆਈਏ, ਅਤੇ ਤੁਹਾਡੇ ਲਈ ਇੱਕ ਪਿਆਰਾ ਜਿਹਾ ਹੋਰ ਵਲੋਗ ਬਣਾ ਕੇ ਲਿਆਈਏ।

ਅੱਜ ਦੇ ਪ੍ਰੋਗਰਾਮ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ। ਕੱਲ ਨੂੰ ਫੇਰ ਆਪਣੇ ਕੋਲ ਰਾਜਮਾਨ ਜੀ ਹੋਣਗੇ। ਕੱਲ ਦਾ ਪ੍ਰੋਗਰਾਮ ਰਾਜਮਾਨ ਸਪੋਂਸਰ ਵੱਲੋਂ ਫਾਈਨੈਂਸ਼ੀਅਲ ਵੱਲੋਂ ਸਪੋਂਸਰ ਕੀਤਾ ਜਾਣਾ, ਤਾਂ ਕੱਲ ਨੂੰ 1:25 ਦੇ ਦਰਮਿਆਨ ਆਪਣੇ ਕੋਲ ਰਾਜਮਾਨ ਅੰਕਲ ਪਹੁੰਚ ਜਾਣਗੇ। ਉਸ ਤੋਂ ਪਹਿਲਾਂ ਤੁਸੀਂ 1 ਟਿਊਨ ਇਨ ਕਰ ਲਿਓ, ਕਿਉਂਕਿ 1 ਤੋਂ ਲੈ ਕੇ 3 ਤੱਕ ਤੁਹਾਨੂੰ ਫੁੱਲ ਇਨਫੋਰਮੇਸ਼ਨ ਅਤੇ ਨੌਲੇਜ ਦਾ ਜਿਹੜਾ ਕੱਲ ਦਾ ਪ੍ਰੋਗਰਾਮ ਮਿਲੂਗਾ। ਅੱਜ ਆਪਾਂ ਸੈਡ ਸੌਂਗ ਇੰਜੋਏ ਕੀਤੇ ਨੇ, ਪਰ ਕੱਲ ਦਾ ਪ੍ਰੋਗਰਾਮ ਜਿਹੜਾ ਫੁੱਲ ਇਨਫੋਰਮੇਸ਼ਨ ਦੇ ਰਿਲੇਟਡ ਹੋਊਗਾ। ਬਹੁਤ ਸਾਰੀ ਨੌਲੇਜ ਤੁਹਾਨੂੰ ਮਿਲੂਗੀ, ਕਿਉਂਕਿ ਰਾਜਮਾਨ ਜੀ ਬਹੁਤ ਸਾਰੀਆਂ ਬੁੱਕਸ ਪੜ੍ਹਦੇ ਨੇ ਅਤੇ ਉਹਦੇ ਰਿਲੇਟਡ ਆਪਾਂ ਨੂੰ ਬਹੁਤ ਸਾਰੀਆਂ ਫਿਰ ਬੁੱਕਸ ਦੇ ਵਿੱਚੋਂ ਨਿਚੋੜ ਕੱਢ ਕੇ ਗੱਲਾਂ ਬਾਤਾਂ ਆਪਾਂ ਨੂੰ ਸੁਣਾਉਂਦੇ ਰਹਿੰਦੇ ਆ। ਬਹੁਤ ਸਾਰਾ ਤੁਸੀਂ ਪਿਆਰ ਦਿੰਦੇ ਹੋ ਹਰ ਇੱਕ ਸ਼ੋਅ ਨੂੰ। ਰੋਜ਼ਾਨਾ ਅਸੀਂ 1-3 ਮੰਡੇ ਟੂ ਫਰਾਈਡੇ ਤੁਹਾਡੇ ਰੂਬਰੂ ਹੁੰਦੇ ਹਾਂ। ਸੈਟਰਡੇ ਦਾ ਜਿਹੜਾ ਸ਼ੋਅ ਹੁੰਦਾ 2 ਤੋਂ ਲੈ ਕੇ 5 ਤੱਕ ਹੁੰਦਾ, 1 ਤੁਹਾਡੇ ਲਈ ਐਕਸਟਰਾ ਲੈ ਕੇ ਆਉਂਦੇ ਹੁੰਦੇ। ਤਾਂ ਰੋਜ਼ਾਨਾ ਡਿਫਰੈਂਟ ਨੌਲੇਜ, ਡਿਫਰੈਂਟ ਇਨਫੋਰਮੇਸ਼ਨ ਅਤੇ ਡਿਫਰੈਂਟ ਮਿਊਜ਼ਿਕ ਆਪਾਂ ਇੰਜੋਏ ਕਰਦੇ ਰਹਿੰਦੇ ਹਾਂ ਅਤੇ ਫੁੱਲ ਕੁਆਲਿਟੀ ਦੇ ਵਿੱਚ ਤੁਹਾਨੂੰ ਮਿਊਜ਼ਿਕ ਮਿਲਦਾ 92.7 FM ਫੁੱਲ HD ਦੇ ਕੁਆਲਿਟੀ ਦੇ ਵਿੱਚ। ਜਿਹੜਾ ਤੁਸੀਂ ਯੂਟਿਊਬ ਸਪੋਟੀਫਾਈ 'ਤੇ ਸੁਣਦੇ ਹੋ ਸੇਮ ਉਸੇ ਕੁਆਲਿਟੀ ਦੇ ਵਿੱਚ ਤੁਹਾਨੂੰ ਮਿਊਜ਼ਿਕ ਸਾਨੂੰ ਮਿਲਦਾ ਹੈ। ਤਾਂ ਜ਼ਰੂਰ ਸਾਨੂੰ ਫੋਲੋ ਕਰ ਲਓ ਜਿਨ੍ਹਾਂ ਨੇ ਹਾਲੇ ਤੱਕ ਫੋਲੋ ਨਹੀਂ ਕੀਤਾ, ਤਾਂ ਕਿ ਨੈਕਸਟ ਟਾਈਮ ਜਦੋਂ ਵੀ ਅਸੀਂ ਲਾਈਵ ਹੋਏ ਸਾਡਾ ਪਿਆਰਾ ਜਿਹਾ ਦਿਲ ਦਾ ਨੋਟੀਫਿਕੇਸ਼ਨ ਤੁਹਾਡੇ ਦਿਲ ਤੱਕ ਪਹੁੰਚ ਜਾਏ ਕਿ ਰੇਡੀਓ ਧਮਾਲ ਦੀ ਜਿਹੜੀ ਫੈਮਿਲੀ ਆ ਲਾਈਵ ਆ ਚੁੱਕੀ ਹੈ। ਡਾਕਟਰ ਹਰਪ੍ਰੀਤ ਸਿੰਘ ਜੀ ਕਹਿ ਰਹੇ ਨੇ ਕੱਲ੍ਹ ਨੂੰ ਵੀ ਸੈਡ ਸੌਂਗ ਰੱਖ ਲਓ। ਨਹੀਂ ਜੀ, ਕੱਲ੍ਹ ਨੂੰ ਨਹੀਂ, ਪਰ ਆਪਾਂ ਵੀਕ ਦੇ ਵਿੱਚ ਹੋਰ ਕਿਸੇ ਦਿਨ ਪਲਾਨ ਕਰ ਲਾਂਗੇ, ਫਿਰ ਨੈਕਸਟ ਵੀਕ ਦੇ ਵਿੱਚ ਪਲਾਨ ਕਰਕੇ ਨੈਕਸਟ ਵੀਕ ਫਿਰ ਲਾ ਲਾਂਗੇ। ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਅੱਜ ਦੇ ਸ਼ੋਅ ਨੂੰ, ਤਾਂ ਬਿਲਕੁਲ ਅਸੀਂ ਤੁਹਾਡੇ ਲਈ ਨੈਕਸਟ ਸ਼ੋਅ ਨੈਕਸਟ ਵੀਕ ਦੇ ਵਿੱਚ ਪੱਕਾ ਲੈ ਕੇ ਆਵਾਂਗੇ।

ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਦਿਲਾਂ ਦੀ ਬਰਸਾਤ ਕਰ ਰਹੇ ਹੋ ਅਤੇ ਜਿਨ੍ਹਾਂ ਨੇ ਹਾਲੇ ਤੱਕ ਸਾਨੂੰ ਫੋਲੋ ਨਹੀਂ ਕੀਤਾ ਜ਼ਰੂਰ ਫੋਲੋ ਕਰ ਲਓ ਤਾਂ ਕਿ ਨੈਕਸਟ ਟਾਈਮ ਜਦੋਂ ਵੀ ਅਸੀਂ ਲਾਈਵ ਆਈਏ ਸਾਡਾ ਪਿਆਰਾ ਦਿਲ ਦਾ ਨੋਟੀਫਿਕੇਸ਼ਨ ਤੁਹਾਡੇ ਦਿਲ ਤੱਕ ਪਹੁੰਚੇ।

ਮਨਜੋਤ ਸਿੰਘ ਰਿਐਲਟਰ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਅੰਬਰ ਗੇਟ ਵਾਲਮੈਟ ਦੀ ਬੈਕ ਸਾਈਡ 'ਤੇ ਸਿੰਗਲ ਫੈਮਿਲੀ ਹੋਮ ਲੱਭ ਰਹੇ ਹੋ। ਬਹੁਤ ਸਾਰੀ ਲਿਸਟਿੰਗ ਆ ਜਿਹਨਾਂ ਕੋਲ, ਕਸਲ ਬੈਰੀ, ਕਲਗੀਧਰ ਦਰਬਾਰ ਸਾਹਿਬ ਕੋਲ ਬਹੁਤ ਸਾਰੀ ਲਿਸਟਿੰਗ ਇਹਨਾਂ ਕੋਲ। ਜੇ ਤੁਸੀਂ ਗੁਰਦੁਆਰਾ ਸਾਹਿਬ ਦੇ ਨੇੜੇ ਘਰ ਲੱਭ ਰਹੇ ਹੋ ਤਾਂ ਤੁਹਾਨੂੰ ਦੱਸ ਗਏ ਬਹੁਤ ਸਾਰੀ ਲਿਸਟਿੰਗ ਇਹਨਾਂ ਕੋਲ ਕਲਗੀਧਰ ਦਰਬਾਰ ਸਾਹਿਬ ਦੇ ਕੋਲ। ਸੁਬਹਾ ਸ਼ਾਮ ਜੇ ਤੁਸੀਂ ਚਾਹੁੰਦੇ ਹੋ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਰਹਿਣ, ਗੁਰਦੁਆਰਾ ਸਾਹਿਬ ਨਮਸਤੇ ਕਰਨਾ, ਮੱਥਾ ਟੇਕਦੇ ਰਹਿਣਾ, ਤਾਂ ਤੁਹਾਡੇ ਲਈ ਬਹੁਤ ਸਾਰੀ ਲਿਸਟਿੰਗ ਇਹਨਾਂ ਕੋਲ ਮਿਲ ਜੂਗੀ। ਮਨਜੋਤ ਸਿੰਘ ਰਿਐਲਟਰ ਨਾਲ ਸੰਪਰਕ ਕਰ ਸਕਦੇ ਹੋ। ਆਫ ਮਾਰਕੀਟ ਵੀ ਬਹੁਤ ਸਾਰੀਆਂ ਡੀਲਾਂ ਨੇ ਇਹਨਾਂ ਦੇ ਕੋਲ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 204-909-1005 'ਤੇ ਤੁਸੀਂ ਸੰਪਰਕ ਕਰਕੇ ਵਧੀਆ ਵਧੀਆ ਜਿਹੜੀਆਂ ਡੀਲਾਂ ਗ੍ਰਹਿ ਕਰ ਸਕਦੇ ਹੋ, ਕਿਉਂਕਿ ਇੱਕ ਵੀਕ ਦੇ ਵਿੱਚ ਘਰ ਸੇਲ ਕਰਾ ਦਿੰਦੇ ਨੇ। ਤਾਂ ਮਨਜੋਤ ਸਿੰਘ ਰਿਐਲਟਰ ਕੋਲ ਬਹੁਤ ਸਾਰੇ ਰੈਫਰੈਂਸ ਨੇ ਜਿਹਦੇ ਕਰਕੇ ਇੱਕ ਵੀਕ ਦੇ ਵਿੱਚ ਪ੍ਰੋਫਿਟ ਦੇ ਵਿੱਚ ਜੇ ਤੁਸੀਂ ਘਰ ਸੇਲ ਕਰਨਾ ਚਾਹੁੰਦੇ ਹੋ ਤਾਂ ਮਨਜੋਤ ਸਿੰਘ ਰਿਐਲਟਰ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਦੁਆਰਾ ਰਿਪੀਟ ਕਰ ਦਈਏ 204-909-1005 'ਤੇ ਸੰਪਰਕ ਕਰਕੇ ਜਿਹੜੀਆਂ ਵਧੀਆ ਵਧੀਆ ਡੀਲਾਂ ਤੁਸੀਂ ਗ੍ਰੈਬ ਕਰ ਸਕਦੇ ਹੋ। ਅਤੇ ਆਪਾਂ ਬਹੁਤ ਹੁਣ ਸੌਂਗ ਇੰਜੋਏ ਕਰ ਲਏ ਨੇ ਅੱਜ, ਤਾਂ ਕੱਲ੍ਹ ਨੂੰ ਇਨਫੋਰਮੇਸ਼ਨ ਦਾ ਜਿਹੜਾ ਸ਼ੋਅ ਆ ਉਹ ਵੀ ਜ਼ਰੂਰ ਇੰਜੋਏ ਕਰੋ ਜੀ, ਕਿਉਂਕਿ ਬਹੁਤ ਸਾਰੀ ਨੌਲੇਜ ਇਨਫੋਰਮੇਸ਼ਨ ਹੁੰਦੀ ਹੈ ਉਹਨਾਂ ਦੇ ਵਿੱਚ ਵੀ। ਜਿਹੜੇ ਵੀਕ ਦੇ ਵਿੱਚ ਸ਼ੋਅ ਚੱਲਦੇ ਰਹਿੰਦੇ ਨੇ, ਡਿਫਰੈਂਟ ਗੈਸਟ, ਡਿਫਰੈਂਟ ਨੌਲੇਜ ਤੁਹਾਡੇ ਸਾਹਮਣੇ ਅਸੀਂ ਰੂਬਰੂ ਕਰਦੇ ਰਹਿੰਦੇ ਹਾਂ। ਅਤੇ ਜੇ ਤੁਹਾਡੇ ਕੋਈ ਸਵਾਲ ਜਵਾਬ ਹੁੰਦੇ ਨੇ 204-780-8180 'ਤੇ ਸਾਡੇ ਨਾਲ ਕਾਲ ਕਰਕੇ ਵਾਰਤਾਲਾਪ ਕਰ ਸਕਦੇ ਹੋ।

ਲਾਸਟ ਤੇ ਇੱਕ ਵਾਰੀ ਰਿਪੀਟ ਚ ਤੁਹਾਨੂੰ ਫੇਰ ਯਾਦ ਕਰਾ ਦਈਏ ਕਿ 1 ਅਗਸਤ ਨੂੰ ਹਰਸਿੰਦਰ ਦਾ ਸ਼ੋਅ ਹੋਣ ਜਾ ਰਿਹਾ ਆਪਣੀ ਵਿਨੀਪੈਗ ਦੇ ਵਿੱਚ। ਜਿਨ੍ਹਾਂ ਨੇ ਹਜੇ ਤੱਕ ਟਿਕਟਾਂ ਨਹੀਂ ਲਈਆਂ ਤਾਂ ਜ਼ਰੂਰ ਟਿਕਟਾਂ ਲੈ ਲਓ। ਹਰਸਿੰਦਰ ਵੀਰੇ ਦਾ ਸ਼ੋਅ 1 ਅਗਸਤ ਨੂੰ ਆਪਣੀ ਵਿਨੀਪੈਗ ਦੇ ਵਿੱਚ ਹੋਣ ਜਾ ਰਿਹਾ, ਤਾਂ ਬਹੁਤ ਥੋੜ੍ਹੀਆਂ ਟਿਕਟਾਂ ਰਹਿ ਗਈਆਂ, ਤਾਂ ਜਲਦੀ ਜਲਦੀ ਟਿਕਟਾਂ ਲੈ ਲਓ। ਫੈਮਲੀ ਸ਼ੋਅ ਹੈ ਜੀ, ਅਤੇ ਫੈਮਲੀ ਸ਼ੋਅ ਇੰਜੋਏ ਕਰਨ ਦਾ ਬਹੁਤ ਘੱਟ ਮੌਕਾ ਮਿਲਦਾ, ਅਤੇ ਹੁਣ ਆਪਣੀ ਵਿਨੀਪੈਗ ਦੇ ਵਿੱਚ ਹਰਸਿੰਦਰ ਦਾ ਸ਼ੋਅ ਹੋ ਰਿਹਾ, ਤਾਂ ਜਲਦੀ ਜਲਦੀ ਟਿਕਟਾਂ ਲੈ ਲਓ ਜਿਨ੍ਹਾਂ ਨੇ ਹਾਲੇ ਤੱਕ ਟਿਕਟਾਂ ਨਹੀਂ ਲਈਆਂ।

ਬਿਲਕੁਲ ਜੀ, ਅਸੀਂ ਜਦੋਂ ਕੈਲਗਰੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ, ਸਾਡੇ ਵਿਨੀਪੈਗ ਦੇ ਵਿੱਚ ਵੀ ਰੋਸ ਮਾਰਚ ਹੋ ਰਹੇ ਨੇ, ਤਾਂ ਅਸੀਂ ਹਰ ਇੱਕ ਨੂੰ ਸਪੋਰਟ ਕਰ ਰਹੇ ਸੀ। ਸਪੈਸ਼ਲ ਲਾਸਟ ਵੀਕ ਈਵੈਂਟ ਵੀ ਰੱਖਿਆ ਸੀ ਇੱਥੇ, ਸ਼ੋਅ ਸਪੈਸ਼ਲ ਸ਼ੋਅ ਸਾਡਾ ਇਸੇ ਉੱਤੇ ਸੀਗਾ, ਇਸੇ ਟੋਪਿਕ ਦੇ ਉੱਤੇ ਸੀਗਾ ਸੈਟਰਡੇ ਦਾ। ਤੁਸੀਂ ਮਿਸ ਕਰ ਗਏ, ਇਸ ਸੈਟਰਡੇ ਦਾ ਫਿਰ ਸ਼ੋਅ ਸਾਡਾ ਇਸੇ ਟੋਪਿਕ ਦੇ ਉੱਤੇ ਆ, ਤਾਂ ਜ਼ਰੂਰ ਅਟੈਂਡ ਕਰਿਓ ਜੀ।

ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਅੱਜ ਦੇ ਪ੍ਰੋਗਰਾਮ ਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਰਹੇ। ਕੰਟੀਨਿਊ ਮੈਂ ਦੇਖਿਆ ਕਿ ਦਿਲਾਂ ਦੀ ਬਰਸਾਤ ਹੁੰਦੀ ਰਹੀ ਹੈ ਅਤੇ 17,000 ਲਾਈਕ ਹੋ ਚੁੱਕੇ ਨੇ, ਬਹੁਤ ਬਹੁਤ ਧੰਨਵਾਦ ਉਹਦੇ ਲਈ। ਅਤੇ ਨੈਕਸਟ ਟਾਈਮ ਜਦੋਂ ਵੀ ਅਸੀਂ ਲਾਈਵ ਹੋਏ, ਸਾਡਾ ਪਿਆਰਾ ਦਿਲ ਦਾ ਨੋਟੀਫਿਕੇਸ਼ਨ ਤੁਹਾਡੇ ਦਿਲ ਤੱਕ ਪਹੁੰਚੇ, ਉਹਦੇ ਲਈ ਸਾਨੂੰ ਫੋਲੋ ਜ਼ਰੂਰ ਕਰ ਲਓ ਜਿਨ੍ਹਾਂ ਨੇ ਹਾਲੇ ਤੱਕ ਸਾਨੂੰ ਫੋਲੋ ਨਹੀਂ ਕੀਤਾ, ਕਿਉਂਕਿ ਨੈਕਸਟ ਟਾਈਮ ਜਦੋਂ ਵੀ ਅਸੀਂ ਲਾਈਵ ਹੋਏ, ਸਾਡਾ ਪਿਆਰਾ ਜਿਹਾ ਨੋਟੀਫਿਕੇਸ਼ਨ ਦਿਲ ਦਾ ਤੁਹਾਡੇ ਦਿਲ ਤੱਕ ਪਹੁੰਚ ਜਾਏ ਕਿ ਰੇਡੀਓ ਧਮਾਲ ਦੀ ਜਿਹੜੀ ਫੈਮਿਲੀ ਆ ਲਾਈਵ ਆ ਚੁੱਕੀ ਆ। ਤਾਂ ਜ਼ਰੂਰ ਸਾਨੂੰ ਫੋਲੋ ਕਰ ਲਓ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ। ਅੱਜ 17 ਨਵੇਂ ਫੋਲੋਵਰ ਆਪਣੇ ਆਏ ਨੇ ਆਪਣੀ ਆਈ ਡੀ ਦੇ ਉੱਤੇ, ਤਾਂ ਤੁਹਾਨੂੰ ਸਾਰਿਆਂ ਨੂੰ ਮੋਸਟ ਵੈਲਕਮ ਕਰਦੇ ਹਾਂ ਰੇਡੀਓ ਧਮਾਲ ਦੀ ਫੈਮਿਲੀ ਦੇ ਵਿੱਚ। ਨਿੱਘਾ ਨਿੱਘਾ ਅਤੇ ਠੰਡਾ ਮਿੱਠਾ ਜਿਹਾ ਤੁਹਾਡਾ ਸਵਾਗਤ ਆ ਰੇਡੀਓ ਧਮਾਲ ਦੀ ਫੈਮਿਲੀ ਦੇ ਵਿੱਚ। ਰੋਜ਼ਾਨਾ ਅਸੀਂ ਲਾਈਵ ਹੁੰਦੇ ਹਾਂ 1 ਵਜੇ ਤੋਂ ਲੈ ਕੇ 3 ਵਜੇ ਤੱਕ, ਸੈਟਰਡੇ ਦਾ ਸ਼ੋਅ ਸਾਡਾ 2 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾ। ਤਾਂ ਰੋਜ਼ਾਨਾ ਡਿਫਰੈਂਟ ਟੋਪਿਕ ਅਤੇ ਡਿਫਰੈਂਟ ਨੌਲੇਜ ਦੇ ਨਾਲ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ। ਅਤੇ ਅੱਜ ਦੇ ਪ੍ਰੋਗਰਾਮ ਨੂੰ ਤੁਸੀਂ ਬਹੁਤ ਭਰਵਾਂ ਹੁੰਗਾਰਾ ਦਿੱਤਾ, ਕਿਉਂਕਿ ਲਾਸਟ ਵੀਕ ਤੋਂ ਤੁਸੀਂ ਵੇਟ ਕਰ ਰਹੇ ਸੀ ਕਿ ਸੈਡ ਸੌਂਗ ਅਸੀਂ ਜ਼ਰੂਰ ਸੁਣਦੇ ਹਾਂ। ਅਤੇ ਅੱਜ ਅਸੀਂ ਤੁਹਾਡੇ ਰੂਬਰੂ ਕੀਤੇ ਨੇ ਸੈਡ ਸੌਂਗ, ਅਤੇ ਤੁਸੀਂ ਬਹੁਤ ਸਾਰਾ ਭਰਵਾਂ ਹੁੰਗਾਰਾ ਦਿੱਤਾ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਣੇ ਰਹੋ ਪ੍ਰੋਗਰਾਮ ਦੇ ਨਾਲ। ਕੱਲ੍ਹ ਨੂੰ ਫਿਰ ਆਪਾਂ ਰੂਬਰੂ ਹੁੰਦੇ ਹਾਂ ਰਾਜਮਨ ਫ੍ਰੈਂਡਸ਼ਿਪ ਵੱਲੋਂ, ਕੱਲ੍ਹ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾਣਾ। ਅਤੇ ਰਾਜਮਨ ਜੀ ਆਪਣੇ ਕੋਲ 1-25 ਦੇ ਰਾਊਂਡ ਪਹੁੰਚ ਜਾਂਦੇ ਹੁੰਦੇ ਆ, ਅਤੇ ਅੱਜ ਦੇ ਸ਼ੋਅ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਉਹਦੇ ਲਈ ਧੰਨਵਾਦ। ਕੱਲ੍ਹ ਨੂੰ ਫਿਰ ਰੂਬਰੂ ਹੋਵਾਂਗੇ 1 ਵਜੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।